ਕਿਸ਼ਤਾ ਪਿਆਰ ਵੇਖ ਕੇ ਇਸ ਦਾ ਸਿਦਕ ਔਰ ਭਾਵਨਾ ਵੇਖ ਕੇ ਧੰਨ ਗੁਰੂ ਹਰਗੋਬਿੰਦ ਸਾਹਿਬ ਕਹਿਣ ਲੱਗੇ ਸਿੱਖਾ ਤੇਰੀ ਭੇਟਾ ਗੁਰੂ ਨਾਨਕ ਦੇ ਦਰ ਤੇ ਕਬੂਲ ਹੈ ਮੰਗ ਕੀ।

ਇੱਕ ਬੇਰ ਦੀ ਗਿਤਕ ਨਿਕਲੀ। ਉਹ ਗਿਤਕ ਕੱਢ ਕੇ ਤੇ ਮਹਾਰਾਜ ਦੀ ਤਜੋਰੀ ਜਿੱਥੇ ਦਸਵੰਧ ਰੱਖਦਾ ਸੀ ਉਹ ਗਿਤਕ ਵੀ ਰੱਖ ਦਿੱਤੀ। ਹਜ਼ੂਰ ਆਣਗੇ ਤੇ ਮਾਈ ਦੀ ਇਹ ਵੀ ਬੇਟਾ ਮੈਂ ਗੁਰੂ ਦੇ ਅਰਪਣ ਕਰਾਂ, ਕਿਉਂਕਿ ਮਨ ਵਿੱਚ ਕੋਈ ਵੈਰ ਵਿਰੋਧ ਨਹੀਂ, ਕੋਈ ਕੌੜਾ ਨਹੀਂ ਬੋਲੇ, ਕੋਈ ਬਹੁਤੀ ਸੇਵਾ ਨੂੰ ਬਹੁਤਾ ਮਾਨ ਨਹੀਂ ਦਿੱਤਾ ਕਿ ਥੋੜੀ ਦੇਣ ਵਾਲੇ ਨੂੰ ਘੱਟ ਮਾਨ ਦਿੱਤਾ ਹੋਵੇ, ਹਰ ਇੱਕ ਦਾ ਸਤਿਕਾਰ ਕਰਦੇ। ਉਹ ਜਾਣਦੇ ਹਨ ਕਿ ਇਹ ਗੁਰੂ ਨਾਨਕ ਦਾ ਦਰ ਹੈ। ਪਤਤ ਪਾਵਨ ਹਰ ਬਿਰਦ ਸਦਾਏ, ਇੱਕ ਤਿਲ ਨਹੀਂ ਪੰਨੇ ਕਾਲੇ। ਜਿਸ ਨੇ ਗੁਰੂ ਨਾਨਕ ਦੇ ਦਰ ਤੇ ਇੱਕ ਤਿਲ ਮਾਤਰ ਵੀ ਸੇਵਾ ਕੀਤੀ ਹੈ ਨਾ ਪਿਆਰੀ ਸਾਧ।

ਅੱਜ ਉਹ ਸੁਭਾਗ ਸੁਮਨ ਉਹ ਸੁਭਾਗ ਦਿਹਾੜਾ ਆਇਆ ਧੰਨ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਅੱਜ ਭਾਈ ਫੱਗੂ ਦੇ

ਕਿਉਂਕਿ ਹਜ਼ੂਰ ਦਾ ਬਚਨ ਹੈ ਜੈਸਾ ਬਿਤ ਤੈਸਾ ਹੋਏ ਵਰਤੈ ਆਪਣਾ ਬਲ ਨਿਹਾਰ ਜਿਤਨੇ ਵਿੱਚ ਵੀ ਭਾਈ ਪਰਮੇਸ਼ਰ ਨੇ

ਇਸ ਦਾ ਸਦਕਾ ਇਹਦੇ ਪੁੰਨ ਵੱਧ ਜਾਂਦੇ ਹਨ, ਗੁਰੂ ਦੇ ਚਰਨਾਂ ਨਾਲ ਸਾਂਝ ਪੈ ਜਾਂਦੀ ਹੈ। ਤੇ ਜਦੋਂ ਸਤ ਸੰਗਤ ਵਿੱਚ ਬਹਿ ਕੇ ਨਾਮ ਜਪਦਾ ਤਾਂ ਫਿਰ ਸਵਾਸਾਂ ਦੀ ਸਾਂਝ ਗੁਰੂ ਦੇ ਚਰਨਾਂ ਨਾਲ ਪੈ ਜਾਂਦੀ, ਸਵਾਸ ਸਫਲ ਹੋ ਜਾਂਦਾ। ਕਿਉਂਕਿ ਮਾਇਆ ਦੋਵੇਂ ਪ੍ਰਕਾਰ ਦੀ ਹੈ, ਇੱਕ ਪ੍ਰਭੂ ਦੇ ਨਾਲ ਮਿਲਾਪ ਕਰਾਉਂਦੀ ਹੈ। ਜੇ ਇਸੇ ਹੀ ਮਾਇਆ ਨੂੰ ਵਿਚਾਰ ਵਿੱਚ ਵਰਤਿਆ ਜਾਏ ਤਾਂ ਨਰਕਾਂ ਦਾ

ਜਿਹਦਾ ਨਾਮ ਹੀ ਇਤਿਹਾਸ ਵਿੱਚ ਪਾਈ ਗਰੀ ਬੋਲੀ ਉਹਦਾ ਵੀ ਮਨ ਉਮੰਗ ਦੇ ਨਾਲ ਭਰ ਆਇਆ ਪਰ ਨੇਤਰਾਂ ਤੋਂ ਜਲ ਆ ਗਿਆ ਜਦੋਂ ਮਨ ਵਿੱਚ ਸੋਚਿਆ ਵੀ ਮੇਰੇ ਪਾਸ ਤਾਂ ਕੁਝ

ਦੋ ਸੋਨੇ ਦੇ ਪੈਸੇ ਦਿੱਤੇ, ਆਖਿਆ ਜਾ ਇੱਕ ਪੈਸੇ ਦਾ ਝੂਠ ਲੈ ਕੇ ਆ, ਇੱਕ ਪੈਸੇ ਦਾ ਸੱਚ ਲੈ ਕੇ ਆ। ਮਰਦਾਨਾ ਬਾਜ਼ਾਰ ਵਿੱਚ ਪੁੱਛਦਾ ਫਿਰਦਾ ਹੈ, ਭਾਈ ਇੱਕ ਪੈਸੇ ਦਾ ਸੱਚ ਚਾਹੀਦਾ ਤੇ ਇੱਕ ਪੈਸੇ ਦਾ ਝੂਠ ਚਾਹੀਦਾ। ਕਈ ਅਨਭੋਲ ਮਨੁੱਖ ਅਗਿਆਨੀ ਪੁਰਸ਼ ਮਾਹੌਲ ਵੀ ਕਰਦੇ ਹਨ, ਭਾਈ ਐਸੀ ਵਸਤੂ ਕਦੀ ਬਾਜ਼ਾਰਾਂ ਵਿੱਚ ਵਿਕੀਆਂ ਤੇ ਫਿਰ ਇਹ ਹੈ ਹੀ ਕੀ, ਝੂਠ ਕੀ ਹੈ ਤੇ ਸੱਚ ਕੀ ਹੈ ਇਹ ਕੌਣ ਦੱਸ ਸਕਦਾ। ਤਾਂ ਇੱਕ ਜਿਸ ਮਨੁੱਖ ਦੇ ਪੂਰਵਲੇ ਕਰਮ ਭਗਤੀ ਭਾਵ ਨਾਲ ਭਰਪੂਰ ਸਨ, ਇਸ ਦਾ ਨਾਮ ਸੀ ਮੂਲ ਚੰਦ। ਉਹਦੇ ਪਾਸ ਜਦੋਂ ਮਰਦਾਨਾ ਗਿਆ, ਆਖਿਆ ਕੀ ਚਾਹੀਦਾ, ਤਾਂ ਮਰਦਾਨੇ ਆਖਿਆ ਬਈ ਇੱਕ ਪੈਸੇ ਦਾ ਸੱਚ ਚਾਹੀਦਾ, ਇੱਕ ਪੈਸੇ ਦਾ ਝੂਠ ਚਾਹੀਦਾ। ਤਾਂ ਮੂਲ ਚੰਦ ਨੇ ਇੱਕ ਕਾਗਜ਼ ਤੇ ਲਿਖ ਦਿੱਤਾ, ਮਰਨਾ ਸੱਚ ਹੈ, ਔਰ ਇੱਕ ਕਾਗਜ਼ ਤੇ ਲਿਖ ਦਿੱਤਾ ਜਿਉਣਾ ਝੂਠ ਹੈ। ਜੇ ਕੋਈ ਕਹਿੰਦਾ ਮੈਂ ਸਦਾ ਰਹੀ ਸੰਸਾਰ ਵਿੱਚ ਰਹਿਣਾ, ਇਹਦੇ ਵਰਗਾ ਝੂਠ ਨਹੀਂ। ਤੇ ਜੇ ਕੋਈ ਕਹਿੰਦਾ ਭਾਈ ਇਹ ਪਤਾ ਨਹੀਂ ਕਿਸ ਵੇਲੇ ਅਕਾਲ ਪੁਰਖ ਦਾ ਸੱਦਾ ਆ ਜਾਵੇ, ਹਮ ਆਦਮੀ ਹਾਂ ਇੱਕ ਦਮੀ, ਤੇ ਜਾਣਾ ਪਵੇਗਾ। ਇਹ ਸਰੀਰ ਤਾਂ ਮਿੱਥਿਆ ਹੈ, ਇਹ ਤਾਂ ਇੱਕ ਦਿਨ ਮਿੱਟੀ ਦੀ ਢੇਰੀ ਹੋਣਾ ਹੀ ਹੈ। ਜੇ ਕੋਈ ਕਹਿੰਦਾ ਬਈ ਇਹ ਸਰੀਰ ਮਿੱਟੀ ਦੀ ਢੇਰੀ ਹੋਣਾ ਹੈ, ਇਹਦੇ ਵਰਗਾ ਕੋਈ ਸੱਚ ਨਹੀਂ। ਤੋ ਜਿਉਣਾ ਝੂਠ ਹੈ, ਮਰਨਾ ਸੱਚ ਹੈ। ਇਸੇ ਲਈ ਹਜ਼ੂਰ ਕਹਿੰਦੇ ਹਨ ਨਾ ਭਾਈ ਇਹ ਮਨੁੱਖਾ ਜਨਮ ਜਪ ਜਪ ਕੇ ਸਫਲ ਕਰ ਲੋ, ਪਤਾ ਨਹੀਂ ਦਰਗਾਹ ਤੋਂ ਕਦੋਂ ਸੱਚ

ਏ ਪਾਤਸ਼ਾਹ ਬਖਸ਼ਿਸ਼ ਕਰਦੇ ਹਨ ਬਾਈ ਮਨੁੱਖਾ ਜਨਮ ਨੂੰ ਸਫਲ ਕਰਨ ਲਈ ਅਕਾਲ ਪੁਰਖ ਵਾਹਿਗੁਰੂ ਦਾ ਗੁਣ ਗਾਵਾ ਅੰਧੇ ਜੀਵਣਾ ਵਿਚਾਰ ਇਹ ਅੰਧੇ ਅਗਿਆਨੀ ਮਨੁੱਖ ਆਪਣਾ ਜੀਵਨ ਵਿਚਾਰ ਤਾਂ ਸਹੀ ਕਿਤਨੇ ਕੁ ਦਿਨ ਤੂੰ ਰਹਿ ਜਾਏਗਾ ਜਿਨ੍ਹਾਂ ਸੁੱਖਾਂ ਦੇ ਮਗਰ ਤੂੰ ਭਜਿਆ ਫਿਰਦੇ ਇਹ ਅਵਲ ਤਾਂ ਕਿਸੇ ਇੱਕ ਕੋਲ ਰਹਿੰਦੇ ਨਹੀਂ ਜੇ ਤੇਰੇ ਪਾਸ ਕੋਈ ਸੁੱਖ ਕੋਈ ਚਾਰ ਕੌਡੀਆਂ ਕੋਈ ਮਹਿਲ ਮਾਰੀਆਂ ਰਹਿ ਵੀ ਗਈਆਂ ਤਾਂ ਤੂੰ ਕਿਤਨਾ ਕੁ ਚਿਰ ਰਵੇਗਾ ਤੈਨੂੰ ਤਾਂ ਜਾਣਾ ਹੀ ਪੈਣਾ ਤੇ ਉੱਥੇ ਭਾਈ ਉਹਨਾਂ ਦੀ ਪੁੱਛ ਹੁੰਦੀ ਹੈ ਜੋ ਜਪ

ਇੱਕ ਰਮਨੀਕ ਥਾਂ ਤੇ ਆਪ ਰੋਜ ਨਿਤਾ ਪ੍ਰਤੀ ਦੀਵਾਨ ਸਜਾਉਂਦੇ ਹਨ। ਦੂਰੋਂ ਨੇੜਿਓਂ ਸੰਗਤਾਂ ਆ ਕੇ ਨਿਹਾਲੋ ਨਿਹਾਲ ਆਪਣਾ ਜੀਵਨ ਸਫਲ ਕਰਦੀਆਂ ਹਨ। ਇਹਨਾਂ ਸੰਗਤਾਂ ਵਿੱਚ ਇੱਕ ਬੱਚਾ ਆ ਕੇ ਬੜੇ ਪਿਆਰ ਦੇ ਨਾਲ ਚੌਕੜੀ ਮਾਰ ਕੇ ਹੱਥ ਜੋੜ ਕੇ ਧੰਨ ਗੁਰੂ ਨਾਨਕ ਪਾਤਸ਼ਾਹ ਜੀ ਦੇ ਪਵਿੱਤਰ ਬਚਨ ਪਵਿੱਤਰ ਕੀਰਤਨ ਸੁਣ ਕੇ ਗਦ ਗਦ ਹੁੰਦਾ। ਧੰਨ ਗੁਰੂ ਨਾਨਕ ਪਾਤਸ਼ਾਹ ਇਸ ਬੱਚੇ ਤੇ ਬੜੇ ਪ੍ਰਸੰਨ ਹੋਏ, ਬੜੇ ਖੁਸ਼ ਹੋਏ ਭਾਈ ਛੋਟੇਰੀ ਉਮਰ ਵਿੱਚ ਇਸ ਨੂੰ ਕਿਤਨੀ ਚੰਗੀ ਲੱਗਣ ਹੈ। ਇਸ ਬੱਚੇ ਨੇ ਜਦੋਂ ਸਮਾਪਤੀ ਹੋਣੀ ਤੇ ਫਿਰ ਚੁੱਪ ਕਰਕੇ ਚਲੇ ਜਾਣਾ ਤਾਂ ਮਰਦਾਨੇ ਨੂੰ ਹਜ਼ੂਰ ਨੇ ਕਿਹਾ ਬਈ ਜਦ ਇਹ ਬੱਚਾ ਜਾਣ ਲੱਗੇ ਇਸ ਨੂੰ ਰੋਕ ਲੈਣਾ, ਇਹਦੇ ਕੋਲੋਂ ਕੁਝ ਪੁੱਛਣਾ ਚਾਹੁੰਦੇ। ਅੱਜ ਸਤਸੰਗ ਦੀ ਸਮਾਪਤੀ ਹੋਈ, ਭੋਗ ਪਿਆ ਕੀਰਤਨ ਦਾ। ਧੰਨ ਗੁਰੂ ਨਾਨਕ ਪਾਤਸ਼ਾਹ ਨੇ ਇਸ ਬੱਚੇ ਨੂੰ ਆਪਣੇ ਪਾਸ ਬੁਲਾਇਆ, ਆਖਿਆ ਬੇਟਾ ਤੇਰੀ ਉਮਰ ਤਾਂ ਛੋਟੀ ਹੈ ਪਰ ਸਿਮਰਨ ਵਾਲੇ ਪਾਸੇ ਤੇਰੀ ਲਗਨ ਕਿਵੇਂ ਲੱਗੀ ਹੈ। ਤਾਂ ਇਸ ਬੱਚੇ ਨੇ ਦੱਸਿਆ ਗਰੀਬ ਨਿਵਾਜ, ਇੱਕ ਮੇਰਾ ਦਾ ਜ਼ਿਕਰ ਹੈ, ਮੇਰੀ ਮਾਂ ਆਟਾ ਗੁੰਨ ਰਹੀ ਸੀ ਤੇ ਮੈਨੂੰ ਕਹਿਣ ਲੱਗੀ ਤੂੰ ਅੱਗ ਬਾਲ ਲੈ ਤੇ ਛੇਤੀ ਨਾਲ ਪ੍ਰਸ਼ਾਦ ਤਿਆਰ ਹੋ ਜਾਵੇਗਾ। ਮੈਂ ਅਣਜਾਣ ਸਾਂ, ਮੈਂ ਵੱਡੀਆਂ ਲੱਕੜਾਂ ਪਹਿਲਾਂ ਬਾਲਣ ਦਾ ਯਤਨ ਕੀਤਾ ਤਾਂ ਨਹੀਂ ਬਲੀਆਂ, ਤਾਂ ਮਾਂ ਨੇ ਆਖਿਆ ਪਹਿਲਾਂ ਛੋਟੀਆਂ ਲੱਕੜਾਂ ਬਲਦੀਆਂ ਹਨ ਫਿਰ ਵੱਡੀਆਂ ਨੂੰ ਅੱਗ ਲੱਗਦੀ ਹੈ। ਜਾਂ ਮੈਂ ਛੋਟੀਆਂ ਲੱਕੜਾਂ ਨੂੰ ਅੱਗ ਲਾਈ ਤਾਂ ਉਹ ਪਹਿਲਾਂ ਹੀ ਸੜ ਕੇ ਸੁਆਹ ਹੋ ਗਈਆਂ, ਫਿਰ ਵੱਡੀਆਂ ਲੱਕੜਾਂ ਨੂੰ ਅੱਗ ਲੱਗੀ ਤਾਂ ਮੈਨੂੰ ਗਿਆਨ ਹੋ ਗਿਆ ਕਿ ਮੈਂ ਵੀ ਤਾਂ ਸਭ ਤੋਂ ਛੋਟਾ ਹਾਂ ਤੇ ਹੋ ਸਕਦਾ ਹੈ ਪਹਿਲਾਂ ਕਾਲ ਮੈਨੂੰ ਹੀ ਝਪਟ ਮਾਰ ਦੇ ਤੇ ਕਿਉਂ ਨਾ ਜਿਤਨੇ ਕੁ ਸਵਾਸ ਪਰਮੇਸ਼ਰ ਨੇ ਦਿੱਤੇ ਹਨ ਉਹਨਾਂ ਨੂੰ ਜਪ ਜਪ ਕੇ ਮਹਾਂਪੁਰਸ਼ਾਂ ਦੀ ਸੰਗਤ ਕਰਕੇ ਸੇਵਾ ਕਰਕੇ ਸਫਲ ਕਰ ਲਵਾਂ। ਇਹ ਬਚਨ ਜਦੋਂ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਨੇ ਸੁਣੇ ਤਾਂ ਇਸ ਬੱਚੇ ਨੂੰ ਆਪਣੇ ਗਲ ਨਾਲ ਲਾ ਲਿਆ, ਬੱਚੇ ਦੇ ਕਪਾਟ ਖੁੱਲ ਗਏ। ਕਿਉਂਕਿ ਇਹ ਪ੍ਰਤੀਤ ਉਹਨਾਂ ਨੂੰ ਹੀ ਹੁੰਦਾ ਨਾ ਜਿਨ੍ਹਾਂ ਤੇ ਗੁਰੂ ਦੀ ਕਿਰਪਾ ਹੋਵੇ। ਮਨਮੁਖ ਤਾਂ ਖਾਣਾ ਪੀਣਾ ਹੱਸਣਾ ਸੌਣਾ, ਮਨਮੁਖ ਨੂੰ ਤਾਂ ਚਾਰ ਗੱਲਾਂ ਚੇਤੇ ਹਨ, ਵਿਸਰ ਗਿਆ ਹੈ ਮਰਨਾ। ਸਿਮਰਨ ਵਿੱਚ ਉਹੀ ਜੁੜਦੇ ਹਨ ਜਿਨ੍ਹਾਂ ਨੂੰ ਮੌਤ ਯਾਦ ਹੈ। ਇਸ ਲਈ ਹਜ਼ੂਰ ਬਖਸ਼

ਨਾਨਕ ਸੱਚੇ ਪਾਤਸ਼ਾਹ ਬਖਸ਼ਿਸ਼ ਕਰਦੇ ਹਨ ਭਾਈ ਭਈ ਪ੍ਰਾਪਤ ਮਾਨਕ ਦੇ ਹੁਰੀਆ ਗੋਬਿੰਦ ਮਿਲਨ ਕੀ ਇਹੋ ਤੇਰੀ ਪਰੀਆ ਇਹ ਪ੍ਰਾਪਤ ਹੋਏ ਹਨ ਤੈਨੂੰ ਅਮੋਲਕ ਸਵਾਸ ਤੇ ਜਿਤਨੇ ਤੱਕ ਦੁਨੀਆਂ ਵਿੱਚ

ਬੋਲਣਾ ਚਾਹੁੰਦਾ ਹੈ ਤਾਂ ਪਰਮੇਸ਼ਰ ਦੀ ਭਗਤੀ ਕਰ, ਉਹਦਾ ਕੀਰਤਨ ਕਰ, ਉਹਦਾ ਜਸ ਕਰ, ਤਾਂ ਕਿ ਤੇਰਾ ਸੰਸਾਰ ਤੇ ਆਇਆ ਸਫਲ ਹੋ ਜਾਵੇਗਾ। ਇਸ ਲਈ ਜਬ ਲਗ ਦੁਨੀਆ ਰਹੀਏ ਨਾਨਕ, ਕਿਛ ਸੁਣੀਏ ਚੰਗਾ ਸੁਣੀਏ ਔਰ ਚੰਗਾ ਹੀ ਕਹੀਏ। ਮਿੱਥਤ ਨੀਵੀ ਨਾਨਕਾ ਗੁਣ ਚੰਗਿਆਈਆਂ ਤਤ, ਜਿਨ੍ਹਾਂ ਨੂੰ ਇਹ ਚੰਗੇ ਗੁਣ ਪ੍ਰਾਪਤ ਹਨ ਭਾਈ, ਉਹਨਾਂ ਦਾ ਸੰਸਾਰ ਤੇ ਆਉਣਾ ਸਫਲ ਸਫਲ ਹੋ ਜਾਵੇਗਾ। ਗੁਰੂ ਨਾਨਕ ਸੱਚੇ ਪਾਤਸ਼ਾਹ

ਕਲਗੀਆਂ ਵਾਲੇ ਦੇ ਪਿਆਰ ਵਿੱਚ ਸਾਰੇ ਮਾਈ ਭਾਈ ਇੱਕ ਵਾਰੀ ਆਖੋ ਸਤਨਾਮ। ਖਾਲਸਾ ਗੁਣਾਂ ਦਾ ਨਾਂ ਹੈ, ਕਰਨੀ ਦਾ ਨਾਂ ਹੈ, ਰਹਿਣੀ ਦਾ ਨਾਂ ਹੈ, ਅਮਲੀ ਜੀਵਨ ਦਾ ਨਾਂ ਹੈ, ਉਹਨਾਂ ਗੁਣਾਂ ਵਿੱਚੋਂ ਇੱਕ ਗੁਣ ਖਾਲਸੇ ਦਾ ਆਪ ਜੀ ਲੜੀਵਾਰ ਸਰਵਣ ਕਰ ਰਹੇ ਹੋ। ਖਾਲਸਾ ਸੋ ਨਿਰਧਨ ਕੋ ਪਾਲੇ, ਪੰਜ ਤਰ੍ਹਾਂ ਦਾ ਨਿਰਧਨ ਨੂੰ ਪਾਲਣਾ, ਤਿੰਨ ਤਰ੍ਹਾਂ ਦਾ ਆਪ ਜੀ ਸਰਵਣ ਕਰ ਚੁੱਕੇ ਹੋ, ਅੱਜ ਚੌਥੀ ਤਰ੍ਹਾਂ ਦੀ ਵਾਰੀ ਹੈ। ਕੋਈ ਸੰਗਤ ਨਵੀਂ ਆਈ ਹੁੰਦੀ ਹੈ, ਇਸ ਕਰਕੇ ਕੇਵਲ ਬੋਲ ਕੇ ਪਹਿਲੇ ਤਿੰਨ ਵੀਰਵਾਰਾਂ ਦਾ ਜੋ ਇੱਕ ਇੱਕ ਪ੍ਰਕਰਣ ਆਪ ਜੀ ਨੇ ਵੇਰਵੇ ਸਹਿਤ ਸਰਵਣ ਕੀਤਾ ਹੈ, ਉਹ ਕੇਵਲ ਬੋਲ ਕੇ ਲੰਘਦੇ ਹਾਂ। ਅੱਜ ਚੌਥੇ ਦੀ ਮਹਾਰਾਜ ਜੀ ਸੇਵਾ ਲੈਣ, ਪਹਿਲਾਂ ਨਿਰਧਨ ਨੂੰ ਪਾਲਣਾ, ਦਸਵੰਧ ਕੱਢਣਾ।

ਕਿਸੇ ਦੀ ਪੜ੍ਹਾਈ ਦਾ ਸਾਧਨ ਵੀ ਬਣਨਾ, ਕਿਸੇ ਗੁਰਮੁਖ ਗੁਰਸਿੱਖ ਨੂੰ ਆਪਣੇ ਦਸਵੰਧ ਵਿੱਚੋਂ ਆਰਥਿਕ ਪੱਖੋਂ ਡਿੱਗਿਆ ਹੋਵੇ ਉੱਚਾ ਚੁੱਕਣਾ। ਜਿਵੇਂ ਪਿਛਲੀ ਵਾਰੀ ਦੱਸਿਆ ਸੀ, ਜਦੋਂ ਕਿਸੇ ਗੁਰਸਿੱਖ ਨੂੰ ਆਰਥਿਕ ਪੱਖੋਂ ਉੱਤੇ ਚੁੱਕੀਏ ਦਸਵੰਧ ਵਿੱਚੋਂ, ਤੇ ਸੱਜਾ ਹੱਥ ਕੁਝ ਕਰੇ ਤੇ ਖੱਬੇ ਨੂੰ ਵੀ ਪਤਾ ਨਾ ਲੱਗੇ। ਜਿਹੜਾ ਚਿੱਟ ਕੱਪੜੀ ਆ ਉਹ ਫਿਰ ਚੱਕਦਾ, ਇਹ ਪਹਿਲਾਂ ਨਿਰਧਨ ਨੂੰ ਪਾਲਣਾ, ਦਸਵੰਧ ਕੱਢਣਾ। ਦੂਸਰਾ ਨਿਰਧਨ ਨੂੰ ਪਾਲਣਾ, ਗੁਰੂ ਪਿਆਰਿਓ, ਕਿਸੇ ਦੇ ਔਗਣ ਨੂੰ ਕੁਝ ਮਿੰਟਾਂ ਲਈ ਸਕਿੰਟਾਂ ਲਈ ਜਰ ਲੈਣਾ ਤੇ ਕਲੇਸ਼ ਦਾ ਸਮਾਂ ਲੰਘਾ ਦੇਣਾ। ਜਿਹਦੀ ਅੱਜ ਬਹੁਤ ਲੋੜ ਹੈ। ਹਾਰਨ ਨਾਲੋਂ ਜਿੱਤਣਾ ਔਖਾ ਤੇ ਜਿੱਤਣ ਨਾਲੋਂ ਜਰਨਾ। ਨਿਰਧਨ ਨੂੰ ਪਾਲਣਾ, ਕਿਸੇ ਦਾ ਹੱਕ ਨਾ ਮਾਰਨਾ। ਜੋ ਪਿਛਲੀ ਵਾਰੀ ਮਹਾਰਾਜ ਜੀ ਨੇ ਸੇਵਾ ਲਈ, ਤਿੰਨ ਤਰ੍ਹਾਂ ਦਾ ਹੱਕ ਹੁੰਦਾ। ਇੱਕ ਕਿਸੇ ਦਾ ਮਾਇਆ ਦਾ ਹੱਕ ਮਾਰਨਾ, ਇੱਕ ਕਿਸੇ ਦਾ ਧਰਮ ਦਾ ਹੱਕ ਖੋਣਾ, ਇੱਕ ਕਿਸੇ ਦਾ ਸੇਵਾ ਦਾ ਹੱਕ ਖੋਣਾ। ਇਹ ਸਿੱਖ ਕਦੀ ਵੀ ਹੱਕ ਨਾ ਮਾਰੇ। ਔਰੰਗਜ਼ੇਬ ਨੇ ਧਰਮ ਦਾ ਹੱਕ ਖੋਇਆ ਜਬਰੀ। ਮਾਇਆ ਦਾ ਹੱਕ ਮਾਰਨਾ, ਧਰਮ ਦਾ ਹੱਕ, ਸੇਵਾ ਦਾ ਹੱਕ, ਇਹ ਤਿੰਨ ਹੱਕ ਹੁੰਦੇ ਨੇ। ਇਹ ਵੀ ਨਿਰਧਨ ਨੂੰ ਪਾਲਣਾ, ਕਿਸੇ ਦਾ ਹੱਕ ਮੈਂ ਖੋਵਾਂ। ਪਿਛਲੀ ਵਾਰੀ ਦੀ ਵਿਚਾਰ ਸੁਣ ਕੇ ਹੀ ਸੋਮਵਾਰ ਦਾਸ ਨੂੰ ਚਿੱਠੀ ਮਿਲੀ ਹੈ, ਤੁਹਾਡੇ ਸੰਗਤ ਚ ਬੈਠਾ ਹੋਏਗਾ ਪ੍ਰੇਮੀ, ਉਹਨਾਂ ਚਿੱਠੀ ਚ ਲਿਖਿਆ ਕਿ ਸਾਡੇ ਨਜ਼ਦੀਕ ਹੀ ਗੁਰਦੁਆਰਾ ਜਿੱਥੇ 70 ਸਾਲ ਦਾ ਗ੍ਰੰਥੀ ਸੇਵਾ ਕਰ ਰਿਹਾ, ਥੋੜਾ ਸਰੀਰ ਚਲੋ ਕਮਜ਼ੋਰ ਹੈ, ਤੇ ਕਹਿਣ ਲੱਗੇ ਇਲਾਕੇ ਵਾਲੇ ਨੇ ਮੈਨੂੰ ਕਿਹਾ ਵੀ ਤੂੰ 10 ਬੰਦਿਆਂ ਕੋਲੋਂ ਸਾਈਨ ਕਰਾ ਲੈ, ਇਹਦੇ ਕੋਲ ਸੇਵਾ ਨਹੀਂ ਹੁੰਦੀ, ਇਹਨੂੰ ਕੱਢ ਦਿੰਦੇ ਹਾਂ, ਤੈਨੂੰ ਰੱਖ ਲੈਂਦੇ ਹਾਂ। ਕਹਿੰਦਾ ਮੈਂ ਵੀਰਵਾਰ ਸੁਣਿਆ ਸੀ ਇੰਜ ਹੱਕ ਨਹੀਂ ਮਾਰਨਾ। ਹੱਕ ਸਤਨਾਮ, ਮੈਂ 10-20 ਕੋ ਸਾਈਨ ਕਰਾ ਲਾਂਗਾ, ਵਾਕਫੀ ਨਾਲ, ਜ਼ੋਰ ਨਾਲ, ਪਿਆਰ ਨਾਲ, ਸਭ ਤਰ੍ਹਾਂ, ਪਰ ਉਹਦੀ ਰੋਟੀ ਖਾ ਖੋ ਕੇ ਤੇ ਆਪਣੇ ਕਰਨਾ ਨਹੀਂ। ਸੰਗਤ ਕਰਨੀ ਇੰਨੀ ਜ਼ਰੂਰੀ ਹੈ, ਕੋਈ ਨਾ ਕੋਈ ਗੱਲ ਕਿਤੇ ਦਿਮਾਗ ਦੇ ਖਾਨੇ ਚ ਅਸਰ ਛੱਡ ਜਾਂਦੀ। ਗੁਰਸਿੱਖ ਕਦੀ ਵੀ ਹੱਕ ਖੋ ਕੇ ਉਹਨੂੰ ਖੁਸ਼ੀ ਨਹੀਂ। ਆਮ ਬੰਦਾ ਜਿਹਨੇ ਸੰਗਤ ਨਾ ਕੀਤੀ ਹੋਵੇ ਉਹਨੂੰ ਪਤਾ ਹੀ ਨਹੀਂ। ਇਹ ਵੀ ਨਿਰਧਨ ਨੂੰ ਪਾਉਣਾ, ਉਹਦੀ ਥਾਲੀ ਚ ਰੋਟੀ ਖੋ ਕੇ ਮੈਂ ਖਾ ਲਾ ਨਹੀਂ। ਇੱਕ ਗੁਰਸਿੱਖ ਨੂੰ ਪਤਾ ਮੈਨੂੰ ਉਹ ਸੁੱਖ ਨਹੀਂ ਦੇ। ਜੋ ਬੀਜ ਮੈਂ ਬੀਜ ਦਿਆਂਗਾ ਅੱਜ ਨਹੀਂ 6 ਮਹੀਨੇ ਨੂੰ, ਸਾਲ ਨੂੰ, ਮੈਨੂੰ ਵੱਢਣਾ ਪਏ। ਇਹ ਆਪਣਾ ਬੀਜ ਵੱਢਣਾ ਪੈਂਦਾ, ਆਪੇ ਬੀਜ ਆਪੇ ਹੀ ਸਭ ਬੀਜੇ ਸੂ ਕਰਮਾ ਸੁੰਦਰ। ਕੋਈ ਸੇਵਕ ਕਿਸੇ ਮਹਾਂਪੁਰਸ਼ਾਂ ਕੋਲ ਰਿਹਾ, ਰਹਿੰਦਾ ਰਿਹਾ, ਪਰ
ਉਹਨਾਂ ਦੀ ਕੋਈ ਸੇਵਾ ਜਾਂ ਸ਼ਰਧਾ ਨਹੀਂ, ਸਮਾਂ ਲੰਘਾਉਂਦਾ ਰਿਹਾ ਉੱਥੋਂ ਉੱਥੋਂ। ਉਹ ਸੇਵਕ ਵੀ ਜਦੋਂ ਕਿਸੇ ਪਦਵੀ ਤੇ ਪਹੁੰਚੇਗਾ, ਉਹਨੂੰ ਵੀ ਅੱਗੋਂ ਸੇਵਕ ਸੁੱਖ ਨਹੀਂ ਦੇਣਗੇ, ਕਿਉਂ? ਉਹਨੇ ਦਿੱਤਾ ਨਹੀਂ ਆਪਣੇ ਮੁਰਸ਼ਦ ਨੂੰ।

ਕਿ ਕਿਸੇ ਨੂੰਹ ਨੇ ਸੱਸ ਨੂੰ ਜ਼ਿੰਦਗੀ ਚ ਕੋਈ ਸੁੱਖ ਨਾ ਦਿੱਤਾ, ਸਤਿਕਾਰ ਨਾ ਦਿੱਤਾ, ਬੀਜ ਲਿਆ, ਹੁਣ ਉਹਨੇ ਵੀ ਵੜਨਾ ਸੱਸ ਕਿਸੇ ਦੇ ਵੜਨਾ ਪੈਣਾ। ਨਕਸ਼ਾ ਸਾਹਮਣੇ ਰੱਖ ਕੇ ਬੀਜ ਤੂੰ ਵੀ ਕਦੀ ਵੜਨਾ ਸੱਸ, ਜੇ ਤੇਰੇ ਨਾਲ ਇੰਜ ਹੋਵੇ।

സംഗത് കറന്താസ്വരം. ਇਹ ਤੀਸਰਾ ਨਿਰਧਨ ਨੂੰ ਪਾਲਣਾ ਸੀ, ਕਿਸੇ ਦਾ ਹੱਕ ਨਾ ਮਾਰਨਾ, ਮਾਇਆ ਦਾ ਵੀ ਸੇਵਾ ਦਾ ਵੀ. ਮੈਨੂੰ ਯਾਦ ਹੈ ਮੈਂ ਸ਼ਹੀਦਾਂ ਦੇ ਜੋੜਿਆਂ ਦੀ ਸੇਵਾ ਕਰੀਦੀ ਸੀ ਤੇ ਕਈ ਸੱਜਣ ਨਹੀਂ ਸੀ, ਉਹਨਾਂ ਨੂੰ ਸੰਗਤ ਕਦੀ ਨਹੀਂ ਆਏ.

ਹੁਣ ਜੋੜਾ ਰੱਖਣ ਵਾਲਾ ਇੱਕ ਹੁੰਦਾ ਸੀ ਤੇ ਲੈਣ ਵਾਲੇ ਦਸ ਹੁੰਦੇ ਸੀ। ਤੋ ਜਿਹਨੇ ਜੋੜਾ ਫੜਿਆ ਉਹਨੇ ਫਟਾਫਟ ਖਾਨੇ ਚ ਰੱਖ ਆਣਾ ਤੇ ਫਿਰ ਜਿਹਨੇ ਜੋੜਾ ਲੈਣ ਭਾਵੇਂ ਉਹਦੇ ਕੋਲ ਨਾ ਖਲੋਤੇ ਹੋਣਾ ਪਰੇ ਖਲੋਤੇ ਹੋਣਾ ਪਰ ਸਭ ਨੂੰ ਪਾਸੇ ਕਰਕੇ ਨਾ ਫਿਰ ਜੋੜਾ ਇਹ ਵੀ ਸੇਵਾ ਦਾ ਹੱਕ ਹੋਣਾ। ਧਿਆਨ ਦੇਣਾ ਬਈ ਇਹ 6-7 ਬਾਕੀ ਨਾਲ ਸੇਵਾ ਕਰ ਲੈਣ ਮੈਂ ਕਰ ਲਾ ਆਪਣੇ ਵੱਲੋਂ ਤੋਂ ਕਹਿੰਦਾ ਮੈਂ ਸੇਵਾ ਕਰ ਰਿਹਾ ਜ਼ਿਆਦਾ ਇਹਨਾਂ ਨਾਲੋਂ ਦੂਜਿਆਂ ਦਾ ਹੱਕ ਹੋ ਰਿਹਾ। ਰੁਮਾਲ ਲੈ ਕੇ ਅੰਦਰ ਜਿਹੜੇ ਖਾਨੇ ਚ ਪਏ ਨੇ ਝਾੜ ਵੀ ਸਕਦਾ ਬੁਰਸ਼ ਲਿਆ ਕੇ ਉਹ ਵੀ ਸੇਵਾ ਕਰ ਸਕਦਾ ਜਾਂ ਤੂੰ ਰੱਖਿਆ ਹੁਣ ਬਾਕੀ 6 ਉਹਨਾਂ ਨੂੰ ਲੈਣ ਫਿਰ ਤੇਰੀ ਵਾਰੀ। ਕਿਸੇ ਦਾ ਸੇਵਾ ਦਾ ਹੱਕ ਵੀ ਨੀ ਸਿੱਖ ਨੇ ਖੋਣਾ ਧਰਮ ਦਾ ਹੱਕ ਵੀ ਨੀ ਮਾਇਆ ਦਾ ਵੀ ਨੀ ਤੇ ਅੱਜ ਜਿਹੜਾ ਚੌਥਾ ਨਿਰਧਨ ਨੂੰ ਪਾਲਣਾ ਇਹਦੇ ਚ ਕੋਈ ਮਾਇਆ ਨੀ ਕੱਢਣੀ ਪੈਂਦੀ। ਮੈਂ ਕਹਿੰਦਾ ਕੋਈ ਸਮਾਂ ਵੀ ਨੀ ਇਹਨਾਂ ਦੇਣਾ ਪੈਂਦਾ ਮੈਂ ਕਹਿੰਦਾ ਕੋਈ ਸਰੀਰ ਦਾ ਜ਼ੋਰ ਵੀ ਨੀ ਲੱਗਦਾ ਧਨ ਵੀ ਨੀ ਕੱਢਣਾ ਪੈਂਦਾ। ਆਓ ਇਹ ਚੌਥਾ ਨਿਰਧਨ ਨੂੰ ਪਾਲਣਾ ਅੱਜ ਬਾਬਾ ਜੀ ਸੇਵਾ ਲੈਣ ਤੀਸਰਾ ਵਾਹਿਗੁਰੂ ਚੌਥਾ ਨਿਰਧਨ ਨੂੰ ਪਾਲਣਾ ਗੁਰੂ ਪਿਆਰਿਓ ਰਸਨਾ ਨਾ ਕੋਈ ਮਾਇਆ ਨਹੀਂ ਲੱਗਦੀ ਤੁਸੀਂ ਵੀ ਖਾਲਸੇ ਦੀ ਲਾਈਨ ਚ ਸ਼ਾਮਲ ਹੋ ਸਕਦੇ ਹੋ ਇੱਕ ਰਸਨਾ ਤੇ ਕੰਟਰੋਲ ਕਰਕੇ ਰਸਨਾ ਨਾਲ ਮਿੱਠਾ ਬੋਲ ਬੋਲ ਕੇ ਇਹ ਵੀ ਨਿਰਧਨ ਨੂੰ ਪਾਲਣਾ ਆਪਣੇ ਹਿੰਦੁਸਤਾਨ ਚ ਇੱਕ ਸੰਸਥਾ ਹੈ ਅੱਗੇ ਬਚਨ ਸੁਣਿਆ ਹੋਏਗਾ ਤੁਸੀਂ ਉਹਦਾ ਨਾਂ ਹੈ ਹੈਲਪ ਇਜ ਇੰਡੀਆ। ਉਹ ਕੇਵਲ ਜਿੰਨੇ ਹਿੰਦੁਸਤਾਨ ਚ ਬਿਰਧ ਘਰ ਬਣੇ ਨੇ ਨਾ ਉਹਨਾਂ ਨੂੰ ਮਦਦ ਦਿੰਦੀ ਬਾਹਰਲੇ ਦੇਸ਼ਾਂ ਤੱਕ ਇਹਨਾਂ ਦਾ ਸੰਪਰਕ ਫੈਲਿਆ ਹੋਇਆ ਇਹਨਾਂ ਦਾ ਵਿਜ਼ਿਟਿੰਗ ਕਾਰਡ ਹੈ ਨਾ ਉਹਦੇ ਤੇ ਲੋਗੋ ਵੀ ਜਿਹੜਾ ਨਾ ਬਜ਼ੁਰਗ ਨੇ ਸੋਟੀ ਫੜੀ ਏ ਗੋਲ ਕਤਾਰੇ ਚ ਇਹਨਾਂ ਦਾ ਲੋਗੋ ਨਿਸ਼ਾਨ ਹੈ ਉਹ ਇੱਕ ਵਾਰੀ ਇਹਨਾਂ ਨਾਲ ਦਾਸ ਦੀ ਮੀਟਿੰਗ ਹੋਈ ਇਹ ਆਪ ਬਿਰਧ ਘਰ ਚਲਾਉਂਦੇ ਨਹੀਂ ਬਿਰਧ ਘਰ ਜੋ ਚਲਾਉਣ ਉਹਨਾਂ ਨੂੰ ਮਦਦ ਦਿੰਦੇ ਤਰਨ ਤਾਰਨ ਵਿਚ ਵੀ ਜਿਹੜਾ ਬਣਿਆ ਨਾ ਭਾਈ ਵੀਰ ਸਿੰਘ ਬਿਰਧ ਘਰ ਉੱਥੇ ਵੀ ਇੱਕ ਪੋਰਸ਼ਨ ਇਹਨਾਂ ਵੱਲੋਂ ਬਣਾਇਆ ਗਿਆ ਅੰਦਰ ਨਾਂ ਵੀ ਲਿਖਿਆ ਇਹਨਾਂ ਨਾਲ ਇੱਕ ਵਾਰੀ ਮੀਟਿੰਗ ਹੋਈ ਤੇ ਕੁਝ ਲਫ਼ਜ਼ ਮੈਨੂੰ ਬੜੇ ਅੱਜ ਤੱਕ ਯਾਦ ਨੇ ਅੱਗੇ ਸੁਣੇ ਵੀ ਨੇ ਤੁਸੀਂ ਕੁਝ ਨਵੇਂ ਬੈਠੇ ਹੁੰਦੇ ਕਹਿੰਦੇ 9 ਕਰੋੜ ਬਜ਼ੁਰਗ ਨੇ ਹਿੰਦੁਸਤਾਨ ਵਿਚ ਜਿਨ੍ਹਾਂ ਦੇ ਬੱਚੇ ਉਹਨਾਂ ਨੂੰ ਪੁੱਛਦੇ ਨਹੀਂ ਜਾਣਦੇ ਕਹਿੰਦੇ ਸਾਡੀ ਸੰਸਥਾ ਨੇ ਇੱਕੋ ਮਿਸ਼ਨ ਚੁਣਿਆ ਮੈਂ ਤਾਂ ਕਹਿੰਦਾ ਬਲਿਹਾਰ ਜਾਈਏ ਇਹੋ ਜਿਹੀਆਂ ਸੋਚਾਂ ਤੋਂ ਕੋਈ ਚੰਗੇ ਬੰਨੇ ਦਾ ਮਿਸ਼ਨ ਚੁਣਨਾ ਫਿਰ ਉਹਦੀਆਂ ਬਰੀਕੀਆਂ ਚ ਜਾਣ ਆਪਣੀ ਸਭਾ ਦੀ ਵੀ ਅਰਦਾਸ ਕਰੇ ਤੁਸੀਂ ਵੀ ਇੱਕ ਮਿਸ਼ਨ ਚੁਣਿਆ ਵਿਧਵਾ ਬੀਬੀਆਂ ਦਾ ਇੱਥੇ ਵੀ ਚੱਲ ਰਿਹਾ 700 ਪਰਿਵਾਰ ਇਸ ਵੇਲੇ।

ਤੁਹਾਡੀ ਕਿਰਪਾ ਨਾਲ ਕੇਂਦਰ ਜਿਹੜੀਆਂ ਮੁਸਲਮਾਨ ਧਰਮ ਨਾਲ ਸੰਬੰਧ ਰੱਖਦੀਆਂ ਤੇ ਵਿਧਵਾ ਨੇ ਬੁਰਕਾ ਪਾ ਕੇ ਆਉਂਦੀਆਂ ਰਾਸ਼ਨ ਲੈਣ, ਮੇਰੇ ਕੋਲ ਉਹਨਾਂ ਨੇ ਆਟਾ ਸਮਾਨ ਸਾਰਾ ਨਾ ਦੀਵਾਨ ਸੀ ਉੱਥੇ ਤੇ ਦਵਾਇਆ ਤੁਸੀਂ ਹੱਥੀ ਦਿਓ। ਜਦੋਂ ਮੈਂ ਵੇਖਿਆ 29 ਬੀਬੀਆਂ ਬੁਰਕਾ ਪਾ ਕੇ ਅੱਖਾਂ ਚ ਅਥਰੂ ਆ ਗਏ, ਇੱਕ ਬੰਨੇ ਆ ਗਿਆ ਸਤਿਗੁਰੂ ਕਿਰਪਾ ਕਰਕੇ ਇਸ ਫੁਲਵਾੜੀ ਕੋਲੋਂ, ਇਹ ਵੀ ਤੂੰ ਸਿਰ ਤੇ ਹੱਥ ਰੱਖ ਕੇ ਤੂੰ ਸਾਂਝਾ ਸਾਹਿਬ, ਕੋਈ ਵੈਰ ਵਿਰੋਧ ਨਹੀਂ, ਅੱਜ ਲੋੜ ਇਸ ਪ੍ਰਚਾਰ ਦੀ। ਮੈਂ ਕਹਿੰਦਾ ਇੰਨਾ ਭਾਰਾ ਕਲਯੁਗ ਦਾ ਸਮਾਂ ਆ ਰਿਹਾ ਜਾਂ ਆਉਂਦਾ ਪਿਆ ਜਾਂ ਆਇਆ ਜਾਂ ਆ ਰਿਹਾ, ਹੈਰਾਨ ਹੋ ਗਿਆ। ਤੁਸੀਂ ਰੋਜ਼ ਦੀ ਅਖਬਾਰ ਵੇਖ ਲਓ, ਤੁਹਾਨੂੰ ਪਹਿਲੇ ਪੇਜ ਤੇ ਹੀ 3-4 ਜਗ੍ਹਾ ਤੇ ਖਬਰਾਂ ਮਿਲਣਗੀਆਂ। ਉੱਥੇ ਬੰਬ ਫਟਿਆ, ਇੰਨੇ ਮਰ ਗਏ, ਉੱਥੇ ਇੰਨੇ ਫਲਾਣਿਆਂ ਨੇ ਇੰਨਿਆਂ ਨੂੰ ਮਾਰਤਾ, ਉੱਥੇ ਇਹਨਾਂ ਨੇ ਬੱਸ ਤੇ ਇੰਨਿਆਂ ਨੂੰ ਮਾਰਤਾ, ਉੱਥੇ ਇੰਨਿਆਂ ਨੇ ਅੱਗ ਲਾ ਕੇ ਇਹਨਾਂ ਨੂੰ ਮਾਰਤਾ। ਕੀ ਹੋ ਰਿਹਾ ਵੇਖ ਲਓ, ਬੰਦਾ ਬੰਦੇ ਦਾ ਵੈਰੀ ਹੋਇਆ, ਡਾਕਾ ਲਈ ਅਰਦਾਸ ਕਰੋ ਸੱਚੇ ਪਾਤਸ਼ਾਹ ਜੀ ਕਿਰਪਾ ਕਰਨ, ਮੇਰ ਕਰਨ। ਕੋਈ ਸਮਾਂ ਅੱਖਾਂ ਅੱਗੇ ਆਇਆ ਹੋਵੇਗਾ ਗੁਰੂ ਅਮਰਦਾਸ ਜੀ ਦੇ ਚੋਂ ਤਾਂ ਹੀ ਨਿਕਲਿਆ ਹੋਵੇਗਾ ਜਗਤ ਜਲਾ।

ਹਾਂ ਅਸੀਂ ਉਸ ਨੂੰ ਪੀਸ ਕੇ ਬਾਰੀਕ ਜ਼ਰੂਰ ਕਰ ਸਕਦੇ ਹਾਂ, ਉਹਦੀ ਮਿੱਟੀ ਜ਼ਰੂਰ ਬਣਾ ਦੇਵਾਂਗੇ, ਪਰ ਜਿਸ ਵਕਤ ਪੀਸ ਕੇ ਬਾਰੀਕ ਕੀਤਾ ਹੋਇਆ ਜੋ ਵਿਸ਼ੇਸ਼ ਪ੍ਰਕਾਰ ਦਾ ਪੱਥਰ ਸੀਮਿੰਟ ਦਾ ਰੂਪ ਧਾਰਨ ਕਰ ਲੈਂਦਾ, ਬਰੀਕ ਭਾਵੇਂ ਕਿਤਨਾ ਹੋ ਜਾਏ ਪਰ ਉਸਨੂੰ ਫਿਰ ਵੀ ਬਚਾ ਬਚਾ ਕੇ ਰੱਖਣਾ ਪੈਂਦਾ ਕਿ ਇਹਦੇ ਉੱਤੇ ਕੋਈ ਚਾਰ ਬੂੰਦਾਂ ਪਾਣੀ ਦੀਆਂ ਨਾ ਪੈ ਜਾਣ, ਇਸ ਨੂੰ ਕਿਤੇ ਸਲਾਬ ਨਾ ਲੱਗ ਜਾਏ। ਇਸ ਕਰਕੇ ਉਸਨੂੰ ਐਸੀ ਛਾਂ ਤੇ ਰੱਖਿਆ ਜਾਂਦਾ ਵੀ ਜਿੱਥੇ ਉਸਨੂੰ ਕਿਸੇ ਪ੍ਰਕਾਰ ਦੀ ਸਲਾਬ ਨਾ ਲੱਗੇ, ਕਿਉਂਕਿ ਐਸਾ ਜਿਸ ਵਕਤ ਵੀ ਉਸਨੂੰ ਥੋੜਾ ਜਿਹਾ ਸਲਾਬ ਦਾ ਅਸਰ ਹੋਇਆ, ਪਾਣੀ ਦਾ ਅਸਰ ਹੋਇਆ, ਮੁੜ ਕੇ ਉਸਨੇ ਆਪਣੇ ਉਸੇ ਰੂਪ ਵਿੱਚ ਚਲੇ ਜਾਣਾ, ਮੁੜ ਕੇ ਫਿਰ ਪੱਥਰ ਬਣ ਜਾਣਾ। ਅਸੀਂ ਭਾਵੇਂ ਪੀ ਕੇ ਉਸਨੂੰ ਬਰੀਕ ਕਰ ਦਿੱਤਾ ਪਰ ਜਿਸ ਵਕਤ ਮੁੜ ਉਸਨੂੰ ਆਪਣਾ ਚਾਂਸ ਲੱਗਿਆ, ਉਹ ਮੁੜ ਕੇ ਆਪਣੇ ਉਸੇ ਰੂਪ ਅੰਦਰ ਆ ਜਾਂਦਾ, ਬਲਕਿ ਅੱਗੇ

ਫੁੱਲ ਭਾਵੇਂ ਕਿਸੇ ਗੰਦਗੀ ਦੇ ਢੇਰ ਦੇ ਕਿਉਂ ਨਾ ਪੈਦਾ ਹੋ ਜਾਵੇ। ਕੋਲੋਂ ਦੀ ਲੰਘਣ ਲੱਗਿਆਂ ਲੰਘਣ ਵਾਲੇ ਨੇ ਜ਼ਰੂਰ ਉਹ ਸੁਗੰਧੀ ਦੇਵੇਗਾ। ਮੇਰੇ ਜੈਸਾ ਮੂਰਖ ਆਦਮੀ ਉਸ ਨੂੰ ਸਵਾਲ ਕਰ ਸਕਦਾ ਵੀ ਭਲਿਆ ਤੂੰ ਤੇ ਇੱਕ ਗੰਦਗੀ ਦੇ ਢੇਰ ਦੇ ਪੈਦਾ ਹੋਇਆ, ਤੇਰੇ ਕੋਲੋਂ ਖੁਸ਼ਬੂ ਨਹੀਂ, ਤੇਰੇ ਕੋਲੋਂ ਤੇ ਬਦਬੂ ਆਉਣੀ ਚਾਹੀਦੀ ਹੈ ਕਿਉਂਕਿ ਗੰਦਗੀ ਦਾ ਢੇਰ ਹੈ। ਪਰ ਆਖਦੇ ਹਨ ਕਿਉਂਕਿ ਫੁੱਲ ਦਾ ਇੱਕ ਜ਼ਬਾਂਦਰੂ ਸੁਭਾਅ ਹੈ, ਜਨਮ ਜਾਤ ਦਾ ਸੁਭਾਅ ਹੈ, ਅਸੀਂ ਉਸ ਨੂੰ ਬਦਲੀ ਨਹੀਂ ਕਰ ਸਕਦੇ। ਉਹ ਉਸੇ ਢੰਗ ਦੇ ਨਾਲ ਆਪਣੀ ਖੁਸ਼ਬੋ ਵੀ ਵੰਡਦਾ ਹੈ, ਉਸੇ ਢੰਗ ਦੇ ਨਾਲ ਆਪਣੀ ਸੁੰਦਰਤਾ ਵੀ ਵੰਡਦਾ ਹੈ। ਇਸੇ ਤਰ੍ਹਾਂ ਦੇ ਨਾਲ ਜਾਨਵਰਾਂ ਦੇ ਵੀ ਆਪਣੇ ਸੁਭਾਅ ਹਨ, ਵਸਤੂਆਂ ਦੇ ਆਪਣੇ ਸੁਭਾਅ ਹਨ। ਸੱਪ ਦਾ ਜਨਮ ਜਾਤ ਤੋਂ ਇੱਕ ਸੁਭਾਅ ਹੈ।

ਉਸਨੂੰ ਦੇਵਤਾ ਮੰਨ ਕੇ ਪੂਜਾ ਵੀ ਉਸਦੀ ਸ਼ੁਰੂ ਕਰ ਦਈਏ, ਉਹਦੇ ਅੱਗੇ ਦੁੱਧ ਵੀ ਪਾ ਪਾ ਕੇ ਉਸਨੂੰ ਅਸੀਂ ਪਿਲਾਣਾ ਸ਼ੁਰੂ ਕਰ ਦਈਏ। ਤੇ ਭਾਈ ਸਾਹਿਬ ਭਾਈ ਗੁਰਦਾਸ ਜੀ ਨੇ ਬੜਾ ਸੁੰਦਰ ਬਚਨ ਇਸ ਪ੍ਰਤੀ ਲਿਖਿਆ, ਕਹਿੰਦੇ ਸੱਪੇ ਦੁੱਧ ਪਿਆਈ ਹੈ ਵੇ ਮੁਕਤੀ ਸੱਟੇ, ਮੁੜ ਕੇ ਫਿਰ ਵੀ ਮੂੰਹ ਤੋਂ ਵਿਖੀ ਸੁੱਟੇਗਾ, ਅੰਮ੍ਰਿਤ ਨਹੀਂ ਸੁੱਟੇਗਾ। ਇਸ ਕਰਕੇ ਹਰ ਵਸਤੂ ਦੇ ਜਨਮ ਜਾਤ ਦੇ ਆਪਣੇ ਆਪਣੇ ਸੁਭਾਅ ਹਨ, ਅਸੀਂ ਉਹਨਾਂ ਨੂੰ ਬਦਲੀ ਨਹੀਂ ਕਰ ਸਕਦੇ, ਸਾਡੇ ਬਸ ਵਿੱਚ ਨਹੀਂ। ਪਰ ਸਤਿਗੁਰ ਬਾਦਸ਼ਾਹ ਮਹਾਰਾਜ ਜੀ, ਜਿਸ ਵਕਤ ਮੈਂ ਆਪ ਜੀ ਦੇ ਜੀਵਨ ਕਾਲ ਵਾਲੇ ਪਾਸੇ ਧਿਆਨ ਮਾਰ ਕੇ ਵੇਖਦਾ ਕਿ ਤੁਹਾਡੇ ਜੀਵਨ ਕਾਲ ਅੰਦਰ ਐਸੀਆਂ ਐਸੀਆਂ ਘਟਨਾਵਾਂ ਹੋਈਆਂ ਹਨ ਜਿਨ੍ਹਾਂ ਰਾਹੀਂ ਅਸੀਂ ਵੇਖ ਸਕਦੇ ਹਾਂ ਕਿ ਅਸੀਂ ਜਿਸ ਪ੍ਰਕਾਰ ਦੀ ਕਿਸੇ ਦੀ ਕੋਈ ਆਪਣੇ ਜਨਮ ਦਾ ਸਵਾਦ ਜਿੱਦਾਂ ਦਾ ਵੀ ਕਿਉਂ ਨਾ ਹੋਵੇ, ਪਰ ਤੁਹਾਡੀ ਕਿਰਪਾ ਦ੍ਰਿਸ਼ਟੀ

ਪਾਕਿਸਤਾਨ ਵਿਖੇ ਉਹ ਅਸਥਾਨ ਸਤਿਗੁਰੂ ਨਾਨਕ ਸਾਹਿਬ ਪਾਤਸ਼ਾਹ ਮਹਾਰਾਜ ਦਾ ਪੁਕਾਰ ਪੁਕਾਰ ਕੇ ਦੁਨੀਆਂ ਦੇ ਲੋਕਾਂ ਨੂੰ ਇਹ ਗੱਲ ਆਖ ਰਹੇ ਹੈ ਕਿ ਮੇਰੇ ਤੇ ਸਤਿਗੁਰੂ ਨਾਨਕ ਪਾਤਸ਼ਾਹ ਮਹਾਰਾਜ ਦੀ ਕਿਰਪਾ ਦ੍ਰਿਸ਼ਟੀ ਹੋਈ ਹੈ, ਅੱਜ ਵੀ ਉੱਥੇ ਚਲੇ ਜਾਓ ਉਸ ਪੰਜੇ ਦੇ ਵਿੱਚ ਆਪਣਾ ਹੱਥ ਲਾ ਕੇ ਮਨੁੱਖ ਵੇਖਦਾ ਕਿਤਨਾ ਮੁਲਾਇਮ ਕਿਤਨਾ ਸੁੰਦਰ ਉਹ ਪੰਜਾ ਲੱਗਿਆ ਹੋਇਆ ਇੱਕ ਪੱਥਰ ਦੇ ਅੰਦਰ ਸਤਿਗੁਰ ਪਾਤਸ਼ਾਹ ਮਹਾਰਾਜ ਜੀ ਦੀ ਕਿਰਪਾ ਦ੍ਰਿਸ਼ਟੀ ਨੇ ਉਸਨੂੰ ਮੋਮ ਬਣਾ ਦਿੱਤਾ ਹੈ। ਰੀਠੇ ਦਾ ਆਪਣਾ ਜਨਮ ਜਵਾਦ ਦਾ ਸਮਾਹ ਹੈ, ਉਹ ਕਿਸੇ ਵੇਲੇ ਵੀ ਮਿੱਠਾ ਨਹੀਂ ਹੁੰਦਾ, ਕੌੜਾ ਹੁੰਦਾ। ਪਰ ਜਿਸ ਰੀਠੇ ਥੱਲੇ ਸਤਿਗੁਰੂ ਨਾਨਕ ਸਾਹਿਬ ਪਾਤਸ਼ਾਹ ਮਹਾਰਾਜ ਜੀ ਜਾ ਕੇ ਬਿਰਾਜਮਾਨ ਹੋਏ ਹਨ, ਉਸ ਰੀਠੇ ਨੂੰ ਅੱਜ ਵੀ ਉਸ ਪਾਸੇ ਮਿੱਠੇ ਫਲ ਲੱਗਦੇ ਹਨ ਜਿੱਧਰ ਸਤਿਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਨੇ ਜਾ ਕੇ ਨਿਵਾਸ ਕੀਤਾ। ਇੱਕ ਛੋਟੀ ਜਿਹੀ ਗਾਥਾ ਮੈਨੂੰ ਚੇਤੇ ਆ ਰਹੀ ਹੈ। ਸਤਿਗੁਰੂ ਨਾਨਕ ਸਾਹਿਬ ਪਾਤਸ਼ਾਹ ਮਹਾਰਾਜ ਜੀ ਜੰਗਲ ਚੋਂ ਦੀ ਗੁਜ਼ਰ ਰਹੇ ਸਨ ਤੇ ਜੰਗਲ ਚੋਂ ਗੁਜ਼ਰਦਿਆਂ ਹੋਇਆਂ ਬੜਾ ਬੀਆਬਾਨ ਇੱਕ ਖਤਰਨਾਕ ਕਿਸਮ ਦਾ ਜੰਗਲ ਸਾਹਮਣੇ ਆ ਗਿਆ ਤੇ ਉਸ ਜੰਗਲ ਦੇ ਅੰਦਰ ਸਾਹਮਣੇ ਕੀ ਵੇਖਿਆ, ਬੜੇ ਸੁੰਦਰ ਕਿਸਮ ਦੇ ਫਲ ਲਟਕਦੇ ਹਨ। ਸਾਰਾ ਜੰਗਲ ਫਲਾਂ ਦਾ ਆ ਗਿਆ, ਬੜੇ ਵੇਖਣ ਵਿੱਚ ਸੁੰਦਰ ਫਲ ਹਨ। ਮਰਦਾਨੇ ਦਾ ਮਨ ਲਲਚਾਇਆ ਇਸ ਗੱਲ ਲਈ ਕਿ ਫਲ ਖਾਣ ਨੂੰ ਜੀ ਕੀਤਾ ਤੇ ਸਤਿਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਨੂੰ ਆਖਣ ਲੱਗਿਆ, ਕਹਿਣ ਲੱਗਾ, ਜੀ ਗਰੀਬ ਨਵਾਜ ਪਾਤਸ਼ਾਹ, ਨੇੜੇ ਤੇੜੇ ਕੋਈ ਕਿਸੇ ਪ੍ਰਕਾਰ ਦਾ ਕੋਈ ਪਿੰਡ ਕਸਬਾ ਕੋਈ ਸ਼ਹਿਰ ਗਰਾਂ ਨਜ਼ਰੀ ਨਹੀਂ ਆਉਂਦਾ, ਜੰਗਲ ਪਤਾ ਨਹੀਂ ਕਿਤਨੇ ਦੂਰ ਤੱਕ ਹੈ। ਜੀ ਗਰੀਬ ਨਵਾਜ ਪਾਤਸ਼ਾਹ ਜੀ ਪਤਾ ਨਹੀਂ ਕਿਤਨੀ ਦੇਰ ਤੱਕ ਕਿਤਨੀ ਦੇਰ ਬਾਅਦ ਜਾ ਕੇ ਕਿਸੇ ਨਗਰ ਸ਼ਹਿਰ ਗਰਾਂ ਪਹੁੰਚਾਂਗੇ, ਜੇ ਕਿਰਪਾ ਕਰੋ ਆਗਿਆ ਬਖਸ਼ਿਸ਼ ਕਰੋ ਤੇ ਮੈਂ ਇਹ ਥੋੜੇ ਜਿਹੇ ਫਲ ਖਾ ਲਵਾਂ। ਸਤਿਗੁਰ ਪਾਤਸ਼ਾਹ ਮਹਾਰਾਜ ਜੀ ਨੇ ਆਖਿਆ, ਕਹਿਣ ਲੱਗੇ, ਮਰਦਾਨੇ ਆ, ਇਹ ਫਲ ਨਹੀਂ ਖਾਣੇ। ਇਨਕਾਰ ਦਾ ਇਸ਼ਾਰਾ ਕਰ ਦਿੱਤਾ। ਥੋੜੀ ਦੇਰ ਤੋਂ ਬਾਅਦ ਫਿਰ ਮੰਗ ਕੀਤੀ ਤੇ ਵਾਰ ਵਾਰ ਦੋ ਤਿੰਨ ਵਾਰ ਵਾਰ ਮੰਗ ਕਰਨ ਤੋਂ ਬਾਅਦ ਸਤਿਗੁਰੂ ਨਾਨਕ ਸਾਹਿਬ ਪਾਤਸ਼ਾਹ ਮਹਾਰਾਜ ਜੀ ਨੇ ਆਖਿਆ, ਕਹਿਣ ਲੱਗੇ, ਮਰਦਾਨੇ ਆ, ਸਾਹਮਣੇ ਵਾਲੇ ਦਰਖਤ ਨਾਲੋਂ ਜਾ ਕੇ ਫਲ ਤੋੜ ਤੇ ਖਾ ਲੈ, ਪਰ ਇੱਕ ਗੱਲ ਦਾ ਖਿਆਲ ਰੱਖੀ, ਪੱਲੇ ਨਹੀਂ ਬੰਨਣੇ। ਮਰਦਾਨੇ ਨੇ ਫਲ ਤੋੜੇ, ਮੂੰਹ ਵਿੱਚ ਪਾਏ, ਜਿਉਂ ਜਿਉਂ ਖਾਂਦਾ ਤੇ ਮਰਦਾਨਾ ਬੜਾ ਹੈਰਾਨ ਹੋਇਆ, ਕਹਿਣ ਲੱਗੇ, ਇਤਨੇ ਫਿਰਦੇ ਮਿੱਠੇ ਫਲ, ਇਤਨੇ ਸਵਾਦਿਸ਼ਟ, ਇਤਨਾ ਸੁੰਦਰ ਫਲਾਂ ਦਾ ਇਹ ਬਗੀਚਾ ਹੀ ਮੈਨੂੰ ਬਣਿਆ ਹੋਇਆ ਇਹ ਸਾਰਾ ਜੰਗਲ, ਤੇ ਸਤਿਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਮੈਨੂੰ ਖਾਣ ਤੋਂ ਕਿਉਂ ਰੋਕਦੇ ਰਹੇ? ਭਲਾ ਮੈਂ ਬਲਖ ਬੁਖਾਰੇ ਤੱਕ ਗਿਆ, ਅਫਗਾਨਿਸਤਾਨ ਤੱਕ ਗਿਆ, ਕਾਬਲ ਕੁੰਧਾਰ ਤੱਕ ਗਿਆ, ਸੁੰਦਰ ਮੇਵੇ ਮੈਨੂੰ ਖਾਣ ਨੂੰ ਪ੍ਰਾਪਤ ਹੋਏ, ਵਧੀਆ ਤੋਂ ਵਧੀਆ ਫਲ ਮੈਂ ਖਾਧੇ, ਪਰ ਅੱਜ ਤੱਕ ਇਤਨੀ ਮਿਠਾਸ ਮੈਨੂੰ ਕਿਸੇ ਵਿੱਚੋਂ, ਇਤਨਾ ਸਵਾਦ ਮੈਨੂੰ ਕਿਸੇ ਵਿੱਚੋਂ ਨਹੀਂ ਆਇਆ। ਤੇ ਇਸ ਲਾਲਚ ਕਰਕੇ ਮਰਦਾਨੇ ਨੇ ਇੱਕ ਮੁੱਠੀ ਭਰ ਫਲ ਜਿਹੜੇ ਸਨ ਆਪਣੀ ਨਾਲ ਜੇਬ ਵਿੱਚ ਵੀ ਪਾ ਲਏ, ਤੇ ਜਿਉਂ ਮਰਦਾਨਾ ਦੋ ਚਾਰ ਕਦਮ ਅੱਗੇ ਤੁਰਿਆ ਤੇ ਉਹ ਫਲ ਮੁੜ ਕੇ ਫਿਰ ਆਪਣੇ ਮੂੰਹ ਚ ਪਾਇਆ ਤੇ ਕੌੜਾ ਜ਼ਹਿਰ ਵਰਗਾ ਫਲ ਵੇਖ ਕੇ ਮਰਦਾਨੇ ਨੇ ਥੁੱਕਣਾ ਸ਼ੁਰੂ ਕਰਤਾ। ਸਤਿਗੁਰ ਪਾਤਸ਼ਾਹ ਜੀ ਪਿੱਛੇ ਮੁੜੇ ਵੇਖਣ ਲੱਗੇ, ਕਹਿਣ ਲੱਗੇ, ਮਰਦਾਨਿਆ ਕੀ ਹੋਇਆ? ਕਹਿਣ ਲੱਗਾ, ਜੀ ਪਾਤਸ਼ਾਹ, ਇੱਕ ਦਾਣਾ ਮੂੰਹ ਚ ਪਾਇਆ ਪਰ ਕੌੜਾ ਜ਼ਹਿਰ ਹੋ ਗਿਆ। ਸਤਿਗੁਰ ਪਾਤਸ਼ਾਹ ਜੀ ਨੇ ਆਖਿਆ, ਕਹਿਣ ਲੱਗੇ, ਮਰਦਾਨਿਆ, ਇਹ ਸਾਰੇ ਦਾ ਸਾਰਾ ਜਿਤਨਾ ਤੂੰ ਜੰਗਲ ਵੇਖ ਰਿਹਾ ਇਹ ਸਾਰਾ ਜ਼ਹਿਰ ਦਾ ਜੰਗਲ ਹੈ, ਸੁਰਦੇ ਸਾਰੇ ਦੇ ਸਾਰੇ ਫਲ, ਤੈਨੂੰ ਆਖਿਆ ਸੀ ਪੱਲੇ ਨਹੀਂ ਬੰਨਣੇ। ਤੇ ਸਤਿਗੁਰੂ ਨਾਨਕ ਪਾਤਸ਼ਾਹ ਬਾਜੂ ਆਖਣ ਲੱਗਾ, ਕਹਿਣ ਲੱਗਾ, ਜੀ ਪਾਤਸ਼ਾਹ, ਉਹਦੇ ਬੜੇ ਮਿੱਠੇ ਸਨ। ਮਰਦਾਨਾ ਪਲ ਦੀ ਪਲ ਘੜੀ ਦੀ ਘੜੀ ਇਹ ਗੱਲ ਸਮਝ ਨਾ ਸਕਿਆ ਕਿ ਉਹ ਫਲ ਨਹੀਂ ਸਨ ਮਿੱਠੇ, ਬਲਕਿ ਗੁਰੂ ਨਾਨਕ ਦੀ ਦ੍ਰਿਸ਼ਟੀ ਮਿੱਠੀ ਸੀ ਜਿਸ ਪਾਸੇ ਹੋ ਗਈ। ਸਤਿਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਨੇ ਉਹਨਾਂ ਦੀ ਤਸੀਰ ਬਦਲੀ ਕਰ ਦਿੱਤੀ ਤੇ ਪਲ ਅੰਦਰ ਹੀ ਸਮਝ ਕੇ ਸਤਿਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਚਰਨ ਕਮਲਾਂ ਤੇ ਡਿੱਗ ਪਿਆ ਤੇ ਆਖਣ ਲੱਗਾ, ਕਹਿਣ ਲੱਗਾ, ਜੀ ਗ੍ਰੀਮਨਵਾਜ ਪਾਤਸ਼ਾਹ ਜੀ, ਮੇਰੇ ਕੋਲ ਭੁੱਲ ਹੋਈ, ਮੈਂ ਸਮਝ ਨਾ ਸਕਿਆ ਤੇ ਸਤਿਗੁਰੂ ਗੁਰੂ ਪਾਤਸ਼ਾਹ ਮਹਾਰਾਜ ਜੀ ਉਸਤ ਦੇ ਅੰਦਰ ਪਵਿੱਤਰ ਬਚਨ ਉਚਾਰਨ ਕੀਤੇ। ਪਟਾ ਨੇ ਆਖਣ ਲੱਗੇ, ਕਹਿਣ ਲੱਗੇ, ਅਮੈ ਦ੍ਰਿਸ਼ਟ ਸ਼ੁਭ ਕਰੇ ਖਰੇ ਅਗ ਪਾਪ ਸਗਲ ਮਲ। ਇਹ ਗ੍ਰੀਮਨਵਾਜ ਪਾਤਸ਼ਾਹ ਜੀ ਤੁਹਾਡੀ ਅੰਮ੍ਰਿਤ ਦ੍ਰਿਸ਼ਟੀ ਹੈ, ਜਿਸ ਪਾਸੇ ਵੀ ਹੋ ਜਾਂਦੀ ਹੈ ਇਹ ਅੰਮ੍ਰਿਤ ਦ੍ਰਿਸ਼ਟੀ ਸਾਰਿਆਂ ਦੇ ਪਾਪ ਨਾਸ਼ ਕਰ ਦਿੰਦੀ ਹੈ, ਦੁੱਖਾਂ ਕਲੇਸ਼ਾਂ ਦਾ ਨਾਸ਼ ਕਰ ਦਿੰਦੀ ਹੈ, ਸੁੱਖਾਂ ਦਾ ਪ੍ਰਵੇਸ਼ ਹੋ ਜਾਂਦਾ ਹੈ। ਤੇ ਗਰੀਬ ਨਵਾਜ ਪਾਤਸ਼ਾਹ ਧੰਨ ਧੰਨ ਸਤਿਗੁਰੂ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਮਹਾਰਾਜ ਜੀ ਨੇ ਇਸ ਪ੍ਰਤੀ ਇੱਕ ਬੜਾ ਸੁੰਦਰ ਕਮਾਲ ਬਚਨ ਉਚਾਰਨ ਕੀਤਾ। ਕਹਿਣ ਲੱਗੇ, ਗਰੀਬ ਨਵਾਜ ਪਾਤਸ਼ਾਹ ਜੀ, ਜੇ ਇੱਕ ਨਿਮਕ ਬਾਅਦ ਤੁਹਾਡੀ ਦ੍ਰਿਸ਼ਟੀ ਮੈਨੂੰ ਪ੍ਰਾਪਤ ਨਾ ਹੁੰਦੀ ਤੇ ਮੈਂ ਇੱਕ ਰੱਤੀਓ ਵੀ ਹੌਲਾ ਸੀ। ਸੂਈਆਂ ਦੇ ਅੰਦਰ ਸਤਿਗੁਰੂ ਗੁਰੂ ਗਰੀਬ ਨਵਾਜ ਪਾਤਸ਼ਾਹ ਧੰਨ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਆਖਣ ਲੱਗੇ, ਸਰਾਬਕ ਸੁਧ ਸਮੂਹ ਸੁਧਾਨ ਕੇ ਦੇਖ ਪ੍ਰਯੋਗ ਕਰ ਦੀਕੇ। ਤੇ ਇਸੇ ਪੰਕਤੀਆਂ ਦੇ ਅਖੀਰ ਅੰਦਰ ਜਾ ਕੇ ਸੋਈ ਦੇ ਅੰਦਰ ਕਹਿਣ ਲੱਗੇ ਗਰੀਬ ਨਵਾਜ ਪਾਤਸ਼ਾਹ ਜੀ, ਕਹਿੰਦੇ ਨੇ ਗਰੀਬ ਨਵਾਜ ਸਤਿਗੁਰੂ ਅਕਾਲ ਪਾਤਸ਼ਾਹ ਮਹਾਰਾਜ ਜੀ, ਸ੍ਰੀ ਭਗਵਾਨ ਕੀ ਭਾਈ ਕਿਰਪਾ ਹੂੰ ਤੇ
ایک رتی بن ایک رتی کے جے تہاڈی مینوں ایک رتی بھر کرپا پراپت نہ ہوندی تے میں غریب نواز پادشاہ جی ایک رتی تو بھی ہلکا سا. اس کر کے سسی جدوں بھی پرمیشر کولوں اکال پرکھ واہگرو کولوں منگنی ہے کرپا دشٹی تے اج اسی جے کرپا دشٹی پراپت کرنا چاہیے تے اسی کیویں پراپت کریے یہ مسئلہ ستگرو گرو پادشاہ مہاراج نے ساڈے سامنے جو ہے اس نو حل کیتا. کہن لگے گرو کے پیارا سکھا تم بھی چاہنا ہے کرپا دشٹی تے آ میں تینوں دساں تو کیویں پراپت کر سکتا ہے. امرت رس ہر کیرتنوں کو ورنڈا پیو ہے کہنا اے امرت روپی کیرتن کا رس جی تاپت کریں تو ستگر پاتشاہ جی نے دونوں شرط برابر رکھ دیتی سارے سننے والوں لئی کرن والوں لئی بھی. کہنے کوئی گاوے کو سنے ہر نامہ جت لائے

सफल मूर्त सफल ओ घड़ी जित रसना।

0: سخی کاجل ہار تمول سب کچھ ساجیا سولہ کیے سنگار کہ انجن پاجیا جے گھر آوے کنت سب کچھ پائیے ہرے ہاں کنتے باج سنگار سب برتا جائیے پنجے پادشاہ دھن گرو ارجن دیو داتا جے سائیں گھر نہیں آیا تا سنگار کس دیکھے جے گرو نانک دا پیار اندر آ کے نہیں وسیا تو دنیاوی پدارتھ کسے لکھے نہیں کسے لکھے فرید دے دل کھچ پئی لبدا لبدا اس ماتا کول پہنچ گیا آ بیٹا فرید اج کیویں آئے ہیں ماں میں سنے تو دس دیندی ہے اج رب ٹٹھا ہے یا اج رب رس گیا مینو بھی دس رب نو منان واسطے کئی طرح دیا گالنا گالی پر میرا سائیں اجے نہیں منیجیا رسیا پھردا ہے پر تو دس تو اس ماتا نے کہا بیٹا فرید بیٹھ جا بیٹھ گیا تو مائی پراپتی والی سی پراپتی والی بابا جی بچن کر رہے سن بھائی گنا دا پوجن گنا دا پوجن کئی مائیاں ایسیاں اچ جیون والیاں سمرن والیاں جنہاں دے درشن کیتیاں چیتے آؤں دے ستنام سور بیر ماتا پا گوور گی ایوی ایو جی کہن لگی فرید کی پوچھ دا ہے ماں مینو یہ دس بھی رب ٹوٹ دا کیویں اس مائی نے کہا فرید جس دن کسے سائیں دے پیار والے دے درشن ہو جائیں کسے بخشی روح دے درشن ہو جائیں کس دن خدا پرس دے درشن ہو جائیں سائیں دے چرناں نال جس دا من جڑیا فرید جس دن اس مہاپرش دے درشن ہو جائیں تو سمجھ لے کہ اج میرے تے رب ٹٹھا ہے آنکھوں ذریعے رب تٹھے دی نشانی رب تٹھے دی اوے کرپال سوامی میرے سوامی کرپال ہو گیا تو دتا کی حضور فرماؤندے نے ہوئے کرپال سوامی میرے سنتاں سنگ چاہے وہ تیاگی ہے چاہے گرستی ہے گرست میں چنت اداس اہنکار نرک سرگ پھر اوتار تے کس کرما دی بابا جی بخشش کر دے سن بھائی اے تو دات ہے جس نو مل جائے تو سمجھیے اج رب تٹھا ہے رب تٹھے دی اے نشانی سنتا سنگ ویار اچھا ماں سائیں دے پیاریاں دے درشن ہوئے لابھ کی ہویا اس مائی نے کیا تین لابھ پراپت ہوندے پہلا تا بخشیاں روحاں دے درشن کر کے جیون وچ ٹھنڈ پی جاندی اٹھ فریدا گون کر دنیا ویکھن جا مت کوئی بخشیا تد ملے توں بھی بخشیا جا درشن کر کے ساد کے سنگ نہیں کچھ کال درشن پیٹت ہوت نہ کسے مایا تاری دے درشن کرو نا اودی امبیرت دا اثر پیندا ہے من چنگی کار سوٹ چنگا پایا ہے تھد دے وچ چنگی انگوٹھی پائی ہے ہیرے واری اودی امیرت دا اثر پیندا پر اے امیرت اے جھوٹھی امیرت اے سدا رہن والی نہیں دنیاوی تن اے اثر رہن والا نہیں حضور کہنا کاچا تن سنتے مور گوار جس نے اس تن نو سب کوئی سمجھ اس تن دا کھنڈن نہیں ہے اے نہ کوئی سمجھے پر پیاری ساتھ سنگت نرواہ ماتر بابا جی کہندے سن اس دی بھی لوڑ ہے پر اصلیت بھی تو سچے دھن دی لوڑ ہے اس تن پانی ڈوب دیندا ہے اگ ساڑ دیندی ہے چور چک لے جاندا ہے پر جن کو سچا تن ہے اس تن کو تسکر جوئے نہ سا کے نہ او چکا لے جائے یہ کوئی چک نہیں سکے اگن نہ دہے پون نہیں مگن تسکر نیڑ نہ آوے رام نام دھن کر سنچونی سو دھن کتو نہ جاوے ہمرا دھن مادھو گوبن دھرنی دھر کبیر جی کہندن اے ہے سار دھن کئی ہے جنہ کو اے تن ہے نا ਉਹਨਾਂ ਦੇ ਦਰਸ਼ਨ ਕੀਤੀਆਂ ਵੀ ਅਸਰ ਪੈਂਦਾ। ਕਿਹੜੀ ਚੀਜ਼ ਦਾ? ਇਹ ਸੱਚਾ ਤਨ ਹੈ, ਨਾਮ ਰੂਪੀ ਉਹਨਾਂ ਨੇ ਜਪਿਆ, ਮਹਾਂਪੁਰਸ਼ਾਂ ਨੇ ਹਿਰਦੇ ਤੇ ਬਿਠਾਇਆ ਨਾਮੀ ਨੂੰ। ਜਿਸ ਵੇਲੇ ਉਹਨਾਂ ਦੇ ਦਰਸ਼ਨ ਕਰਦੇ ਆ, ਚੇਤੇ ਆਉਂਦਾ ਸਤਨਾਮ, ਆਵੇ ਸਾਹਿਬ ਚਿੱਤ, ਚਿੱਤ ਆਉਂਦਾ। ਕਿਸ ਤਰ੍ਹਾਂ ਚਿੱਤ ਆਉਂਦਾ ਇਹ? ਹਜ਼ੂਰ ਕਹਿੰਦੇ ਆਵੇ ਸਾਹਿਬ ਚਿੱਤ, ਤੇਰੀਆਂ ਭਗਤਾਂ ਡਿੱਠਿਆ, ਤੇਰੀਆਂ ਭਗਤਾਂ ਡਿੱਠਿਆ। ਫਰੀਦ ਪਹਿਲਾ ਲਾਵੇ, ਦੂਜਾ ਲਾਭ ਮਹਾਂਪੁਰਸ਼ਾਂ ਦੇ ਬਚਨ ਸੁਣ ਲੈ, ਕਮਾਈ ਵਾਲੇ ਬਚਨ, ਪਰਮੇਸ਼ਰ ਪ੍ਰੇਰਣ ਬਚਨ। ਬਾਬਾ ਜੀ ਕਹਿੰਦੇ ਸਨ ਜਿਹੜੇ ਮਹਾਂਪੁਰਸ਼ਾਂ ਦੇ ਬਚਨ ਹੁੰਦੇ ਨੇ ਉਹ ਪਰਮੇਸ਼ਰ ਪ੍ਰੇਰਣ ਹੁੰਦੇ। ਜਿਉਂ ਜਿਉਂ ਵਰਤੋਂ ਸੁਣੀਏ ਮਨ ਪਰਮੇਸ਼ਰ ਨਾਲ ਜੁੜਦਾ ਜਾਂਦਾ। ਉੱਤਮ ਸਲੋਕ ਸਾਧ ਕੇ ਬਚਨ, ਅਮਲੀਕ ਲਾਲ ਇਹ ਰਤਨ, ਸੁਣਤ ਕੁਮਾਵਤ ਹੋਤ ਉਧਾਰ, ਆਪ ਤਰ੍ਹਾਂ ਲੋਕਾਂ ਦੀ ਸੁਧਾਰ। ਇਹ ਦੂਜਾ ਲਾਭ। ਤੇ ਤੀਜਾ ਲਾਭ ਫਰੀਦ ਇਹ ਹੈ ਕਿ ਫਿਰ ਹੱਥੀ ਮਹਾਂਪੁਰਸ਼ਾਂ ਦੀ ਸੇਵਾ ਕਰ ਲਈ। ਆਖੋ ਕਬੀਰ ਸੇਵਾ ਕੋ ਦੋ ਭਲੇ, ਕਬੀਰ ਜੀ ਨੇ ਨਿਰਣਾ ਕਰ ਦਿੱਤਾ ਜੇ ਸੇਵਾ ਕਰਨੀ ਹੈ ਨਾ ਤਾਂ ਦੋ ਦੀ। ਮਹਾਰਾਜ ਕਿਹਨਾਂ ਕਿਹਨਾਂ ਦੀ? ਤਾਂ ਕਬੀਰ ਜੀ ਲਿਖਦੇ ਨੇ ਕਬੀਰ ਸੇਵਾ ਕੋ ਦੋ ਭਲੇ, ਇੱਕ ਸੰਤ ਇੱਕ ਰਾਮ। ਤਾਂ ਕਿਸੇ ਨੇ ਕਿਹਾ ਮਹਾਰਾਜ ਭਗਤ ਜੀ ਰਾਮ ਦੀ ਸੇਵਾ ਤਾਂ ਕਰੀਏ, ਕਿਉਂਕਿ ਰਾਮ ਨਾਲ ਮਿਲਣਾ ਹੈ, ਉਸ ਤੋਂ ਵਿਛੜੇ ਆ ਆਪਣੇ ਕੀਤੇ ਕਰਮਾਂ ਅਨੁਸਾਰ, ਉਹਨੂੰ ਮਿਲਣਾ ਹੈ, ਉਹਦੀ ਤੋਂ ਸੇਵਾ ਕਰੀਏ। ਪਰ ਸੰਤਾਂ ਦੀ ਸੇਵਾ ਕਿਉਂ ਕਰੀ? ਤਾਂ ਕਬੀਰ ਜੀ ਕਹਿੰਦੇ ਇਸ ਵਾਸਤੇ ਕਰਨੀ ਹੈ ਸੰਤਾਂ ਦੀ ਸੇਵਾ ਕਿ ਉਸ ਰਾਮ ਦੀ ਪ੍ਰਾਪਤੀ ਵਾਸਤੇ, ਉਸ ਸਾਈਂ ਦੀ ਪ੍ਰਾਪਤੀ ਵਾਸਤੇ ਜਪਣਾ ਪਏਗਾ ਸਤਨਾਮ ਸ੍ਰੀ ਵਾਹਿਗੁਰੂ। ਤੇ ਉਹ ਨਾਮ ਸਾਨੂੰ ਕੌਣ ਜਪਾਣਗੇ? ਕਿਉਂਕਿ ਨਾਮ ਇੱਕ ਨਾਮੀ ਦੇ ਮਿਲਣ ਦਾ ਸਾਧਨ ਹੈ, ਹੋਰ ਕੋਈ ਸਾਧਨ ਨਹੀਂ। ਕਹੋ ਨਾਨਕ ਇਹ ਤਤ ਵਿਚਾਰਾ ਬਿਨ ਹਰ ਭਜਨ। ਇੱਕ ਵਾਰੀ ਬਾਬਾ ਜੀ ਇੱਥੇ ਨਾਨਕ ਸਰ ਦੀਵਾਨ ਲੱਗਾ ਸੀ ਛਾਵਾਂ ਦਾ, ਤੋ ਰਾਗੀ ਸਿੰਘਾਂ ਨੇ ਧਾਰਨਾ ਪੜੀ, ਬਿਨ ਹਰ ਭਜਨ ਨਹੀਂ ਛੁਟਕਾਰਾ, ਦੇਖ ਲੈ ਵਿਚਾਰ ਕਰਕੇ। ਭਾਈ ਸੰਤਾ ਸਿੰਘ ਜੀ ਰਾਗੀ ਹੁੰਦੇ ਸਨ ਵੱਡਿਆਂ ਬਾਬਿਆਂ ਵੇਲੇ, ਬਾਬਾ ਜੀ ਬਿਰਾਗਨ ਲਗਾ ਕੇ ਬੈਠੇ ਸਨ, ਬਿਰਾਗਨ ਰੱਖ ਦਿੱਤੀ, ਕਹਿਣ ਲੱਗੇ ਰਾਗਾ ਸਿੰਘ ਕੀ ਪੜਿਆ ਜੀ? ਬਾਬਾ ਜੀ ਬਿਨ ਹਰ ਭਜਨ ਨਹੀਂ ਛੁਟਕਾਰਾ, ਦੇਖ ਲੈ ਵਿਚਾਰ ਕਰਕੇ। ਬਾਬਾ ਜੀ ਕਹਿਣ ਲੱਗੇ ਦੇਖ ਲੈ, ਆਖੋ ਸ੍ਰੀ ਵਾਹਿਗੁਰੂ, ਅਜੇ ਦੇਖਣ ਦੀ ਗੁੰਜਾਇਸ਼ ਹੈ, ਅਜੇ ਸੋਚਣ ਦੀ ਗੁੰਜਾਇਸ਼ ਹੈ? ਨਹੀਂ ਬਾਈ, ਉਹ ਤਾਂ ਸੋਚ ਵਿਚਾਰ ਸਭ ਕੁਝ ਸਾਡੇ ਬਾਪੂ ਨੇ ਕਰ ਦਿੱਤੀ ਹੈ, ਹੁਣ ਸਾਨੂੰ ਸੋਚਣ ਦੀ ਲੋੜ ਨਹੀਂ, ਸਾਨੂੰ ਵਿਚਾਰ ਕਰਨ ਦੀ। ਬਾਬਾ ਜੀ ਕਹਿਣ ਲੱਗੇ ਜਿਤਨਾ ਸਮਾਂ ਵਿਚਾਰ ਕਰਾਂਗੇ ਉਹ ਸਮਾਂ ਜਾਇਆ ਜਾਏਗਾ, ਕਿਉਂਕਿ ਮਾਲਕ ਨੇ ਪਹਿਲਾਂ ਹੀ ਵਿਚਾਰ ਕਰ ਦਿੱਤੀ ਆ। ਕਿਹੜੀ? ਕਹੋ ਨਾਨਕ ਇਹ ਤਤ ਵਿਚਾਰਾ ਬਿਨ ਹਰ ਭਜਨ ਨਹੀਂ ਛੁਟਕਾਰਾ, ਹੁਣ ਅਸੀਂ ਕਿਉਂ ਵਿਚਾਰ ਕਰੀਏ? ਤਾਂ ਬਾਬਾ ਜੀ ਕਹਿਣ ਲੱਗੇ ਪੜੋ ਕਿ ਬਿਨ ਹਰ ਭਜਨ ਨਹੀਂ ਛੁਟਕਾਰਾ, ਦੇਖਿਆ ਵਿਚਾਰ ਕਰਕੇ। ਪਹਿਲਾਂ ਹੀ ਵਿਚਾਰ ਹੋਇਆ ਪਿਆ, ਪਦਾਰਥ ਤੋਂ ਪਹਿਲਾਂ ਹੀ ਤਿਆਰ ਹੋਇਆ, ਹੁਣ ਕੀ ਵਿਚਾਰ ਕਰ। ਪਿਆਰੀ ਸਾਧ ਸੰਗਤ, ਇਹ ਜੁਗਤੀਆਂ ਮਹਾਂਪੁਰਸ਼ਾਂ ਤੋਂ ਮਿਲਦੀਆਂ, ਜੁਗਤੀ ਨਾਲ ਹੀ ਸਾਰਾ ਕੰਮ ਚੱਲਦਾ, ਹਰ ਇੱਕ ਚੀਜ਼ ਦੀ ਜੁਗਤੀ ਹੈ, ਨਾਮ ਜਪਣ ਦੀ ਵੀ ਜੁਗਤੀ, ਤਾਂ ਤਾਂ ਸੰਗਤ ਕਰਦੀ ਹੈ। ਮਿਲ ਜਾਣ ਦਰਸ਼ਨ ਕਰਕੇ ਮਨ ਫਿਰਦਾ, ਕੋਈ ਜੁਗਤੀ ਮਿਲ ਜਾਏਗੀ। ਮਹਾਂਪੁਰਸ਼ਾਂ ਕੋਲ ਪਰਮਾਰਥ ਦੀਆਂ ਕੁੰਜੀਆਂ ਹਨ, ਪਰ ਉਸ ਮਹਾਂਪੁਰਸ਼ ਕੋਲ ਹੁੰਦੀਆਂ ਹਨ ਜਿਹੜਾ ਪ੍ਰਵਾਨ ਹੋ ਗਿਆ, ਜਿਹੜਾ ਪ੍ਰਵਾਨ ਹੋ ਗਿਆ। ਬਾਪੂ ਕਿਹੜੇ ਬੱਚੇ ਨੂੰ ਕੁੰਜੀਆਂ ਦਿੰਦਾ? ਨਲਾਇਕ ਨੂੰ ਨਹੀਂ ਦਿੰਦਾ। ਨਲਾਇਕ ਕੌਣ ਹੈ ਜਿਹਨੇ ਬਾਪੂ ਦਾ ਹੁਕਮ ਨਹੀਂ ਮੰਨਿਆ? ਹੈ ਉਹ ਵੀ ਪੁੱਤਰ, ਤਾਂ ਜਿਹੜਾ ਲਾਇਕ ਹੈ ਨਾ ਉਹਨੂੰ ਖਜ਼ਾਨੇ ਦੀਆਂ ਚਾਬੀਆਂ ਦਿੰਦਾ। ਪਤਾ ਹੈ ਵੀ ਇਹ ਫਜ਼ੂਲ ਖਰਚੀ ਨਹੀਂ ਕਰਦਾ, ਮੇਰਾ ਧਨ ਬਰਬਾਦ ਨਹੀਂ ਕਰੇਗਾ, ਸਾਂਭ ਕੇ ਰੱਖੇਗਾ, ਉਲਟਾ ਵਾਅਦਾ ਕਰਦੇ। ਤੇ ਜਿਹੜਾ ਪਰਮਾਰਥ ਦਾ ਧਨ ਮੇਰੇ ਧਨ ਗੁਰੂ ਨਾਨਕ ਸੱਚੇ ਪਾਤਸ਼ਾਹ ਦਾ ਗੁਰਮਤ ਹੈ, ਜੋ ਦੁਨੀਆਂ ਨੂੰ ਵੰਡਿਆ ਮੇਰੇ ਗੁਰੂ ਨਾਨਕ ਨੇ, ਤਾਂ ਇਹਦੀਆਂ ਕੁੰਜੀਆਂ ਮਹਾਂਪੁਰਸ਼ਾਂ ਕੋਲ ਹਨ। ਅਨਹਦ ਬਾਣੀ ਪੂੰਜੀ, ਸੰਤਨ ਹੱਥ ਰਾਖੀ ਪੂੰਜੀ। ਗੁਰਮਤ ਦੀ ਪੂੰਜੀ ਕੀ ਹੈ? ਗੁਰਬਾਣੀ। ਗੁਰਬਾਣੀ ਗੁਰੂ ਹੈ, ਗੁਰੂ ਹੀ ਬਾਣੀ ਹੈ। ਜਿਸ ਦੀ ਹਜ਼ੂਰੀ ਚ ਆ ਬੈਠੇ ਹੋ, ਜਿਸ ਬਾਣੀ ਦਾ ਅੰਮ੍ਰਿਤ ਪੀ ਰਹੇ ਹੋ, ਜਿਸ ਬਾਣੀ ਨਾਲ ਜੁੜ ਕੇ ਭਾਈ ਬਾਣੀ ਵਾਲੇ ਦੇ ਦਰਸ਼ਨ ਹੁੰਦੇ ਹਨ, ਇੱਕ ਵਾਰੀ ਮੱਥਾ ਟੇਕੋ ਸ੍ਰੀ ਗ੍ਰੰਥ ਸਾਹਿਬ ਦੇ ਕੇ। ਗੁਰਮਤ ਅਨਹਦ ਬਾਣੀ ਪੂੰਜੀ, ਸਾਡੀ ਪੂੰਜੀ ਬਾਣੀ ਹੈ, ਸਾਡਾ ਜੀਵਨ ਦੀ ਬਾਣੀ ਹੈ। ਸਿੱਖ ਜਿਹੜਾ ਬਾਣੀ ਤੋਂ ਵਿਛੜ ਗਿਆ ਉਹ ਗੁਰੂ ਤੋਂ ਵਿਛੜ ਗਿਆ, ਜਿਹੜਾ ਗੁਰੂ ਤੋਂ ਵਿਛੜ ਗਿਆ ਭਾਈ ਪਰਮੇਸ਼ਰ ਤੇ ਭੁੱਲਿਆ। ਵਿਆਪਨ ਸਭੇ ਰੋਗ ਵੇ ਮੁਖ ਹੋਏ ਰਾਮ ਤੇ ਫਿਰ ਲੱਗਣ ਜਨਮ ਜਨਮਾਂ ਦੇ ਵਿਯੋਗ ਪੈ ਜਾਂਦੇ ਜਨਮ। ਤੋ ਕਵੀ ਜੀ ਕਹਿਣ ਲੱਗੇ ਇਸ ਵਾਸਤੇ ਮਹਾਂਪੁਰਸ਼ਾਂ ਦੀ ਸੇਵਾ ਕਰਨੀ ਹੈ ਕਿਉਂਕਿ ਨਾਮ ਦੇ ਸਦਕੇ ਨਾਮੀ ਮਿਲੇਗਾ ਤੇ ਜਿਹੜੇ ਮਹਾਂਪੁਰਸ਼ ਨਾ ਕਵੀ ਸੇਵਾ ਕੋ ਦੋ ਭਲੇ ਇੱਕ ਸੰਤ ਇੱਕ ਰਾਮ ਰਾਮ ਜੋ ਦਾਤਾ ਮੁਕਤ ਕਾ ਪਰ ਉਹ ਐਵੇਂ ਮੁਕਤੀ ਨਹੀਂ ਦਿੰਦਾ ਤਾਂ ਦਿੰਦਾ ਹੈ ਜੇ ਉਸਦਾ ਨਾਮ ਜਪੀਏ ਤੇ ਨਾਮ ਕੌਣ ਜਪਾਣਗੇ ਰਾਮ ਜੋ ਦਾਤਾ ਮੁਕਤ ਕਾ ਸੰਤ ਜਪਾਵੇ ਨਾਮ ਬਾਬਾ ਜੀ ਵਚਨ ਕਰਦੇ ਸਨ ਰੱਬ ਬੇਸ਼ੱਕ ਰੁੱਸ ਜਾਵੇ ਪਰਵਾਹ ਨਾ ਕਰ ਰੱਬ ਬੇਸ਼ੱਕ ਰੁੱਸ ਜਾਵੇ ਤਾਂ ਰੁੱਸ ਜਾਵੇ ਪਰ ਰੱਬ ਦੇ ਪਿਆਰੇ ਨਾ ਰੁੱਸ ਜੇ ਰੱਬ ਦੇ ਪਿਆਰੇ ਨਾਲ ਬਣਾਈਏ ਤਾਂ ਰੱਬ ਹੀ ਰੀਝ ਪਵੇਗਾ ਫਰੀਦ ਇਹ ਤੀਜਾ ਫਲ ਹੈ ਦਰਸ਼ਨ ਕੀਤੇ ਮਨ ਖਰਿਆ ਬਚਨ ਸੁਣੇ ਮਨ ਦੀ ਮਹਿਲ ਉਤਰੀ ਤੇ ਹੱਥੀ ਸੇਵਾ ਕੀਤੀ ਉਹ ਸਰੀਰ ਵੀ ਸਫਲ ਹੋ ਗਿਆ ਤੇ ਮਾਂ ਰੱਬ ਰੁੱਸ ਵੀ ਜਾਂਦਾ ਹੈ ਹਾਂ ਪੁੱਤਰ ਰੁੱਸ ਜਾਂਦਾ ਕਿਸ ਤਰ੍ਹਾਂ ਤਾਂ ਇਸ ਮਾਈ ਨੇ ਕਿਹਾ ਜਿਸ ਦਿਨ ਕਿਸੇ ਜੀਵਨ ਵਾਲੇ ਦੇ ਦਰਸ਼ਨ ਹੋ ਜਾਣ ਉਸ ਦਿਨ ਸਮਝੀਏ ਅੱਜ ਰੱਬ ਟੁੱਟਾ ਹੈ ਤੇ ਜਿਸ ਦਿਨ ਕਿਸੇ ਸਾਧਤ ਪੁਰਸ਼ ਦੇ ਦਰਸ਼ਨ ਹੋ ਜਾਣ ਸਮਝ ਲਓ ਅੱਜ ਰੱਬ ਰੁੱਸ ਗਿਆ ਆਖੋ ਸ੍ਰੀ ਵਾਹਿਗੁਰੂ ਸਾਧਤ ਪੁਰਸ਼ ਉਹ ਕੌਣ ਹੈ ਜੋ ਰੱਬ ਤੋਂ ਟੁੱਟਾ ਹੋਇਆ ਨਿਗੁਰਾ ਪੁਰਸ਼ ਨਿਗੁਰਾ ਪੁਰਸ਼ ਜਿੱਥੇ ਬਹਿ ਜਾਂਦਾ ਧਰਤੀ ਸੜ ਜਾਂਦੀ ਧਰਤੀ ਉਹ ਸਾਕਤ ਪੁਰਸ਼ ਆਪ ਸੱਚ ਨਾਲ ਨਹੀਂ ਜੁੜਦਾ ਜਿਹੜੇ ਜੁੜਦੇ ਨੇ ਉਹਨਾਂ ਦੀ ਨਿੰਦਾ ਕਰਦਾ ਉਹ ਸਾਕਤ ਹੈ ਜਿਹੜਾ ਗੁਰੂ ਨੂੰ ਛੱਡ ਕੇ ਆਪ ਕੁਝ ਬਣ ਪੈਂਦਾ ਹੈ ਉਹ ਸਾਕਤ ਆਪ ਕਿਉਂ ਬਣੀ ਮੈਨੂੰ ਯਾਦ ਆਇਆ ਹੈ ਜ਼ਿਲ੍ਹਾ ਲਾਹੌਰ ਪੱਤੋ ਕੀ ਤਸੀਲ ਜੰਗਲ ਵਿਚ ਬਾਬਾ ਜੀ ਨੇ ਬਖਸ਼ਿਸ਼ ਦਿੱਤੀ ਝਲਾਰ ਪਿੰਡ ਸੀ ਨਾਲ ਮਾਝੇ ਦੀਆਂ ਸੰਗਤਾਂ ਨੇ ਬੇਨਤੀ ਕੀਤੀ ਬਾਬਾ ਜੀ ਇੱਥੇ ਵੀ ਗੁਰੂ ਨਾਨਕ ਦੇ ਨਾਮ ਦਾ ਚੱਟਾ ਦਿਓ ਸਤ ਬਚਨ ਕੀਰਤਨ ਸ਼ੁਰੂ ਹੋਇਆ ਬੜੀਆਂ ਸੰਗਤ ਦੂਰੋਂ ਦੂਰੋਂ ਜੰਗਲ ਵਿਚ ਮੰਗਣ ਲੱਗ ਜਾਂਦੇ ਸਨ ਜਿੱਥੇ ਜਾਂਦੇ ਸਨ ਬਾਬਾ ਪੂਰਨਮਾਸ਼ੀ ਆ ਗਈ ਪੂਰਨਮਾਸ਼ੀ ਦਾ ਖਾਸ ਸਮਾਗਮ ਹੁੰਦਾ ਸੰਗਤ ਬੇਨਤ ਆਈ ਸੰਗੀਆਂ ਨੇ ਕਿਹਾ ਬਾਬਾ ਜੀ ਸਾਰਿਆਂ ਦਾ ਇਹ ਵਿਚਾਰ ਹੈ ਕਿ ਆਪ ਉੱਚੀ ਥਾਂ ਤੇ ਬੈਠੋ ਆਖੋ ਸ੍ਰੀ ਵਾਹਿਗੁਰੂ ਉੱਚੀ ਥਾਂ ਤੱਕੋ ਪਿਆਰੀ ਸਾਧ ਸੰਗਤ ਇਹ ਪ੍ਰਾਪਤੀ ਦੇ ਸਾਧਨ ਹਨ ਪ੍ਰਾਪਤੀ ਦਾ ਨਮੂਨਾ ਆਪ ਉੱਚੀ ਥਾਂ ਤੇ ਬੈਠੋ ਤਾਂ ਜੋ ਸਾਰੀ ਸੰਗਤ ਨੂੰ ਦਰਸ਼ਨ ਹੋ ਜਾਣ ਤੇ ਬਾਬਾ ਜੀ ਧਰਤੀ ਪੁੱਟ ਕੇ ਨੀਵੇਂ ਬਹਿੰਦੇ ਧਰਤੀ ਨੂੰ ਪੁੱਟ ਲੈਣਾ ਨੀਵਾਂ ਬਹਿਣਾ ਤੇ ਕਹਿਣਾ ਭਾਈ ਨੀਵੇਂ ਬੈਠਾਂਗੇ ਗੁਰੂ ਨਾਨਕ ਦੀਆਂ ਸੰਗਤਾਂ ਆਉਣਗੀਆਂ ਕੋਈ ਬਖਸ਼ੀ ਗੁਰੂ ਆ ਜਾਏਗੀ ਉਹਦੇ ਚਰਨਾਂ ਦੀ ਧੂੜੀ ਪਵਨ ਦੇਵਤਾ ਉਡਾ ਕੇ ਸਾਡੇ ਉੱਤੇ ਸਿਰ ਦੇਵੇਗਾ ਸਾਡਾ ਵੀ ਉਧਾਰ ਹੋ ਜਾਏਗਾ ਇਤਨੀ ਨਿਮਰਤਾ ਆਪ ਇੱਕ ਲਿਖੋ ਇਤਨੀ ਨਿਮਰਤ ਸੰਗਤਾਂ ਨੇ ਜੇ ਸਿਰੇ ਬੇਨਤੀ ਕੀਤੀ ਬਾਬਾ ਜੀ ਕਹਿਣ ਲੱਗਿਓ ਗੁਰਸਿੱਖੋ ਕੀ ਕਿਹਾ ਜੇ ਉੱਚੇ ਬੈਠੀਏ ਹਾਂ ਬਾਬਾ ਜੀ ਸਾਡੀ ਇੱਛਾ ਹੈ ਬਾਬਾ ਜੀ ਕਹਿਣ ਲੱਗੇ ਗੁਰੂ ਗ੍ਰੰਥ ਸਾਹਿਬ ਦੇ ਸਾਹਮਣੇ ਉੱਚੇ ਕੀ ਬਣ ਕੇ ਬਈਏ ਆਖੋ ਸ੍ਰੀ ਸਤਿਗੁਰੂ ਦੀ ਹਾਜ਼ਰੀ ਵਿੱਚ ਉੱਚੇ ਕੀ ਬਣ ਕੇ ਬਈ ਅਸੀਂ ਤਾਂ ਗੁਰੂ ਨਾਨਕ ਦੇ ਗੋਲੇ ਹਾਂ ਝਾੜੂ ਬਰਦਾਰ ਅਸੀਂ ਗੁਰੂ ਨਾਨਕ ਦੇ ਕੁੱਤੇ ਉੱਚੇ ਕਿਸ ਤਰ੍ਹਾਂ ਬੈਠੇ ਇਹ ਨਹੀਂ ਹੋ ਸਕਦਾ ਤੋ ਪਿਆਰੀ ਸਾਧ ਸੰਗਤ ਆਖਿਰਕਾਰ ਸੰਗਤ ਦੀ ਵੀ ਬੇਨਤੀ ਸੀ ਬਾਬਾ ਜੀ ਕਹਿਣ ਲੱਗੇ ਫਿਰ ਬਾਹਰ ਪ੍ਰਕਾਸ਼ ਕਰੋ ਸ੍ਰੀ ਗੁਰੂ ਸਾਹਿਬ ਦਾ ਤਖਤ ਪੋਸ਼ ਦੇ ਉੱਤੇ ਕਹਿਣ ਲੱਗੇ ਸਤਿਗੁਰਾਂ ਦੀ ਹਜ਼ੂਰੀ ਚ ਬਹਿ ਜਾਵਾਂਗੇ ਆਖੋ ਸ੍ਰੀ ਤਾਬਿਆ ਬਹਿ ਜਾਣਾ ਇਹ ਤਾਂ ਹੋ ਸਕਦਾ ਗੁਰੂ ਗ੍ਰੰਥ ਸਾਹਿਬ ਦੇ ਸਾਹਮਣੇ ਉੱਚੇ ਕਿਵੇਂ ਬਹਿ ਜਾਈਏ ਮਾਲਕ ਦੇ ਸਾਹਮਣੇ ਨੌਕਰ ਕਿਵੇਂ ਬਹਿ ਜਾਏ ਕਿਤਨੀ ਗੁਰੂ ਪਿਆਰੇ ਭਾਈ ਕਰਤਾਰ ਸਿੰਘ ਜੀ ਮੈਨੂੰ ਬਚਨ ਸੁਣਾਇਆ ਹੈ ਮਹਾਂਪੁਰਸ਼ਾਂ ਦਾ ਪੂਰਨਮਾਸ਼ੀ ਦਾ ਬਾਬਾ ਜੀ ਦੀ ਬਰਸੀ ਮਨਾਈ ਗਈ ਤੇ ਮਹਾਂਪੁਰਸ਼ ਕ੍ਰਿਸਚੋ ਵਾਲੇ ਬੈਠੇ ਹਨ ਦਰਸ਼ਨ ਹੋ ਰਹੇ ਹਨ ਚਿੱਤ ਬੜਾ ਪ੍ਰਸੰਨ ਹੈ ਕਹਿਣ ਲੱਗੇ ਉਹਨਾਂ ਵਾਸਤੇ ਆਸਣ ਵਿਛਾ ਦਿੱਤਾ ਆਪਣੇ ਘਰ ਸੰਗਤ ਬੈਠੀ ਸੀ ਕੀਰਤਨ ਹੋ ਰਿਹਾ ਸੀ ਕਿਰਪਾ ਕੀਤੀ ਦਰਸ਼ਨ ਹੋਏ ਬੇਨਤੀ ਕੀਤੀ ਮਹਾਰਾਜ ਉੱਥੇ ਬਹਿਣਾ ਕਹਿਣ ਲੱਗੇ ਕਰਤਾਰ ਸਿੰਘ ਪਹਿਲਾਂ ਆਸਣ ਚੁੱਕ ਆਖੋ ਸ੍ਰੀ ਵਾਹਿਗੁਰੂ ਚੁੱਕ ਰਹੇ ਮਹਾਰਾਜ ਬੈਠ ਜਾਓ ਕਹਿਣ ਲੱਗੇ ਨਹੀਂ ਮਾਲਕ ਦੇ ਸਾਹਮਣੇ ਕਿਸ ਤਰ੍ਹਾਂ ਬਹਿ ਜਾਈਏ ਗੁਰੂ ਨਾਨਕ ਦੇ ਸਾਹਮਣੇ ਕਿਸ ਤਰ੍ਹਾਂ ਬਹਿ ਜਾਈਏ ਬਾਈ ਜੀ ਸਿੱਖ ਸਿੱਖ ਹੀ ਹੈ ਨਾ ਬਾਬਾ ਜੀ ਬਚਨ ਕਰਦੇ ਸਨ ਸਿੱਖ ਅਮੀਰ ਬਣ ਗਿਆ ਤਾਂ ਵੀ ਸਿੱਖ ਰਾਜਾ ਬਣ ਗਏ ਤਾਂ ਵੀ ਸਿੱਖ, ਸੰਤ ਬਣ ਗਏ ਤਾਂ ਵੀ ਸਿੱਖ। ਬਾਬਾ ਜੀ ਕਹਿੰਦੇ ਸਮਝੇ ਰੱਬ ਵੀ ਬਣ ਜਾਵੇ ਤਾਂ ਵੀ ਸਿੱਖ, ਆਖੋ ਸ੍ਰੀ ਹੋਏ ਸਿੱਖ ਸਿੱਖ ਹੀ ਸਿੱਖਣ ਚ ਸੁੱਖ ਹੈ ਪਿਆਰੀ ਸਾਧ ਸੰਗਤ, ਸਿੱਖਣ ਚ ਸਾਰੇ ਪਦਾਰਥ ਹਨ। ਤੇ ਜਿਹੜਾ ਕਹਿੰਦਾ ਨਾ ਮੈਂ ਸਿੱਖ ਲਿਆ, ਹਜ਼ੂਰ ਕਹਿੰਦੇ ਨੇ ਸੋ ਅਜਾਨ ਕਹੇ ਮੈਂ ਜਾਣਾ, ਉਹ ਅਜਾਨ ਹੈ, ਸੋ ਅਜਾਨ ਕਹੇ ਮੈਂ ਜਾਣਾ, ਜਾਣਨ ਹਾਰ ਨਾ ਛਾਨਾ ਰੇ, ਉਹ ਅਜਾਨ। ਮਹਾਂਪੁਰਸ਼ ਕਹਿਣ ਲੱਗੇ ਕਰਤਾਰ ਸਿੰਘ ਇਹ ਚੁੱਕਦੇ ਆਸਨ, ਸਤਿਗੁਰ ਦੀ ਹਜ਼ੂਰੀ ਚ ਬੈਠਾ। ਕਰਤਾਰ ਸਿੰਘ ਕਹਿਣ ਲੱਗੇ ਅਸੀਂ ਇਹ ਕੱਪੜਾ ਚੁੱਕ ਦਿੱਤਾ, ਮਹਾਰਾਜ ਹੁਣ ਆ ਜਾਓ। ਕਹਿਣ ਲੱਗੇ ਨਹੀਂ, ਸਾਡੇ ਮਨ ਨੂੰ ਸ਼ਾਂਤੀ ਨਹੀਂ ਆਏਗੀ, ਜੇ ਗੁਰੂ ਦੇ ਅਧ ਵਿੱਚ ਬੈਠਾਂਗੇ ਗੁਰੂ ਦੀ ਮਿਹਰ ਆਏਗੀ। ਹਾਲਾਂਕੇ ਮੈਂ ਪਹਿਲੀ ਵਾਰੀ ਦਰਸ਼ਨ ਕੀਰਤਨ ਸਰੋਤ ਸੁਣੀ, ਸਟੀਮਰ ਦੇ ਅੰਦਰ ਜਹਾਜ਼ ਦੇ ਵਿੱਚ ਹੀ ਸੁਣੀ ਸੀ ਸਰੋਤ ਮਹਾਂਪੁਰਸ਼ਾਂ ਦੀ। ਉਸ ਵੇਲੇ ਮਨ ਦੇ ਅੰਦਰ ਕੋਈ ਪਿਆਰ ਦੀ ਚਰਨਾਟ ਛਿੜੀ ਸੀ, ਕਿਉਂ ਨਾ ਛਿੜੇ ਭਾਈ, ਜਿਨ੍ਹਾਂ ਦੇ ਅੰਦਰ ਗੁਰੂ ਨਾਨਕ ਦਾ ਪਿਆਰ ਹੈ, ਤਿਸ ਕੀ ਸੋਏ ਸੁਣੀ ਮਨ ਹਰਿਆ। ਆਸਨ ਚੁੱਕ ਦਿੱਤਾ ਬੈਠ ਕੇ, ਜਿਹਨੇ ਗੁਰੂ ਦਾ ਅਦਬ ਕੀਤਾ ਪਿਆਰਿਓ, ਯਾਦ ਰੱਖੋ ਉਹਦਾ ਦੁਨੀਆ ਅਦਬ ਕਰੇਗੀ। ਜਿਹਨੇ ਸਤਿਗੁਰ ਪੁਰਖ ਮਨਾਇਆ ਤਿਨਾ ਪੂਜੇ ਸਭ ਕੁਝ, ਉਹਨੂੰ ਦੁਨੀਆ ਪੂਜੇਗੀ, ਪਰ ਉਹ ਆਪਣੀ ਪੂਜਾ ਨਹੀਂ ਕਰਾਉਂਦੇ। ਉਹ ਕਹਿੰਦੇ ਵੀ ਗੁਰੂ ਨਾਲ ਜੁੜੋ, ਇਹ ਹੈ ਗੁਰੂ ਨਾਨਕ ਦੇ ਸੰਤਾਂ ਦਾ ਜੀਵਨ। ਜਿਹੜਾ ਆਪਣੀ ਪੂਜਾ ਕਰਾਉਂਦਾ ਹੈ, ਯਾਦ ਰੱਖੋ ਉਹ ਗੁਰੂ ਨਾਨਕ ਦਾ ਸੰਤ ਨਹੀਂ, ਆਖੋ ਸ੍ਰੀ ਵਾਹਿਗੁਰੂ। ਗੁਰੂ ਨਾਨਕ ਦਾ ਸੰਤ ਸਾਨੂੰ ਗੁਰੂ ਨਾਨਕ ਨਾਲ ਜੋੜੇਗੀ, ਗੁਰੂ ਨਾਨਕ ਮਹਾਂਪੁਰਸ਼। ਉਹ ਪਿਆਰੀ ਸਾਧ ਸੰਗਤ, ਬਾਬਾ ਜੀ ਕਹਿਣ ਲੱਗੇ ਕੀ ਉੱਚੇ ਕਿਸ ਤਰ੍ਹਾਂ ਬਹਿ ਜਾਈਏ, ਕੀ ਬਣ ਕੇ ਬਹੀਏ, ਸਤਿਗੁਰੂ ਦੀ ਸਾਵੇ ਬੇਟ। ਸੋ ਪਿਆਰੀ ਸਾਧ ਸੰਗਤ, ਇਹ ਪ੍ਰਾਪਤੀ ਦੇ ਲੱਖਣ, ਜੇ ਜੀਵਨ ਵਾਲੇ ਮਿਲ ਗਏ ਤਾਂ ਜੀਵਨ ਸਫਲ, ਤੇ ਫਰੀਦ ਜੇ ਕੋਈ ਮਨਮੁਖ ਮਿਲ ਗਿਆ, ਸਾਗਤ ਪੁਰਸ਼ ਮਿਲ ਗਿਆ, ਰੱਬ ਤੋਂ ਟੁੱਟਾ ਹੋਇਆ, ਫਿਰ ਉਹਦੇ ਦਰਸ਼ਨ ਕੀਤੇ, ਅਰੂੜੀ ਦੇ ਕੋਲੋਂ ਲੰਘ ਜਾਓ ਨਾ ਬਦਬੂ ਮਿਲਦੀ। ਸਾਗਤ ਪੁਰਸ਼ ਦਾ ਜੀਵਨ ਹੀ ਐਸਾ, ਕੋਲੋਂ ਲੰਘ ਜਾਓ ਨਾ ਬਚਨ ਹੀ ਐਸਾ ਨਿਕਲੇਗਾ। ਫਰੀਦ ਉਹਦੇ ਦਰਸ਼ਨ ਹੋ ਜਾਣ ਤਾਂ ਸਮਝੀਏ ਅੱਜ ਰੱਬ ਰੁਸ ਗਿਆ। ਫਿਰ ਕੀ ਕਰੀਏ, ਅਰਦਾਸ ਕਰੀਏ ਧੰਨ ਗੁਰੂ ਨਾਨਕ ਸੱਜੇ ਪਾਤਸ਼ਾਹ, ਸਹੀ ਗੁਰੂ ਪਿਆਰੇ ਮਹਾਂਪੁਰਸ਼ ਮਿਲ, ਜਿਨ੍ਹਾਂ ਮਿਲਿਆ ਚੇਤੇ ਆਵੇ ਸਤਨਾਮ। ਰੱਬ ਪੁੱਠੇ ਦੀ ਇਹ ਨਿਸ਼ਾਨੀ, ਸੰਤਾਂ ਸੰਗ ਵਿਹਾਵੇ ਰੱਬ ਰੁੱਸੇ ਦੀ ਇਹ ਨਿਸ਼ਾਨੀ, ਕੋਈ ਸਾਕਤ ਪੁਰਸ਼ ਮੱਥੇ ਲੱਗ ਜਾਵੇ ਰੱਬ ਪੁੱਠੇ। ਰੱਬ ਪੁੱਠਾ ਅੱਜ ਪੀਲਵੀ ਨੂੰ ਭਗਵਾਨ ਰਾਮ ਚੰਦ ਦੇ ਦਰਸ਼ਨ, ਬੇਰ ਖਾਧੇ ਇਧਰ ਪੰਪਾ ਸਰ ਦੇ ਰਿਖੀ, ਇਹ ਵੀ ਉਡੀਕ ਕਰ ਰਹੇ ਸਨ ਕਿ ਭਗਵਾਨ ਰਾਮ ਚੰਦ ਜੀ ਆਏ ਹਨ, ਇਹਨਾਂ ਨੇ ਆਪਣੀਆਂ ਕੁਲੀਆਂ ਨੂੰ ਬੜਾ ਸਵਾਰ ਕੇ ਰੱਖਿਆ ਸੀ, ਇਹਨਾਂ ਨੂੰ ਆਪਣੇ ਕਰਮ ਕਾਂਡ ਦਾ ਬੜਾ ਮਾਣ ਸੀ, ਉੱਚੀ ਕੁਲ ਦਾ ਮਾਣ। ਲਕਸ਼ਮਣ ਨੇ ਕਿਹਾ ਮਹਾਰਾਜ ਉਧਰ ਵੀ ਉਡੀਕ ਹੈ, ਚੱਲੋ ਭਾਈ ਚੱਲੀ, ਪੀਲੀ ਤੂੰ ਵੀ ਸਾਡੇ ਨਾਲ। ਭਗਵਾਨ ਪਹੁੰਚੇ ਇਹ ਰਿਖੀ ਮੁਨੀ, ਭਗਵਾਨ ਦੇ ਦਰਸ਼ਨ ਕੀਤੇ, ਭਗਵਾਨ ਜੀ ਬੈਠੇ, ਨਾਨਾ ਪ੍ਰਕਾਰ ਦੇ ਪਦਾਰਥ ਲਿਆਂਦੇ। ਆਖਰਕਾਰ ਰਿਖੀਆਂ ਨੇ ਕਿਹਾ ਮਹਾਰਾਜ ਤੁਸੀਂ ਬੜੀ ਕਿਰਪਾ ਕੀਤੀ, ਇਸ ਯੁੱਗ ਦੇ ਮਾਲਕ ਹੋ, ਅਵਤਾਰ ਹੋ। ਭਗਵਾਨ ਜੀ ਕਹਿਣ ਲੱਗੇ ਭਾਈ ਕੋਈ ਤਕਲੀਫ ਹੈ ਤਾਂ ਦੱਸੋ। ਇਹਨਾਂ ਨੇ ਕਿਹਾ ਹੋਰ ਤਾਂ ਮਹਾਰਾਜ ਸਭ ਠੀਕ ਹੈ, ਪਰ ਇੱਕ ਤਕਲੀਫ ਹੈ। ਕਿਹੜੀ? ਇਹ ਜਿਹੜਾ ਸਾਹਮਣੇ ਸਰੋਵਰ ਹੈ ਨਾ, ਜਿੱਥੋਂ ਇਹ ਪਾਣੀ ਦਾ ਭਰਿਆ ਹੈ, ਪਰ ਮਹਾਰਾਜ ਇਹਦੇ ਚ ਬੜੇ ਕੀੜੇ ਹਨ, ਆਖੋ ਸ੍ਰੀ ਵਾਹਿਗੁਰੂ। ਬੜੀਆਂ ਕੋਸ਼ਿਸ਼ਾਂ ਕੀਤੀਆਂ, ਪਰ ਇਹ ਨਿਰਮਲ ਨਹੀਂ ਹੁੰਦਾ। ਪਹਿਲਾਂ ਪਾਣੀ ਜੀਉ ਹੈ, ਬੜੀ ਤੰਗੀ ਹੈ ਪਾਣੀ ਦੀ। ਤਾਂ ਭਗਵਾਨ ਜੀ ਕਹਿਣ ਲੱਗੇ ਕਿਹੜੀ ਵੱਡੀ ਗੱਲ, ਤੁਸੀਂ ਕਰਮ ਕਾਂਡੀ ਹੋ, ਉੱਚੀ ਕੁੱਲ ਵਾਲੇ ਹੋ, ਮੰਤਰਾਂ ਦਾ ਉਚਾਰਨ ਕਰਨ ਵਾਲੇ ਹੋ, ਮੰਤਰ ਪੜ੍ਹ ਕੇ ਤੇ ਪਾਣੀ ਨੂੰ ਨਿਰਮਲ ਕਰ ਲਓ। ਕਹਿਣ ਲੱਗੇ ਮਹਾਰਾਜ ਸਾਰਾ ਸਾਧਨ ਕੀਤਾ, ਸਾਰਾ ਹੁਣ ਤੁਸੀਂ ਕਿਰਪਾ ਕਰੋ। ਹੁਣ ਇੱਕੋ ਇੱਛਾ ਹੈ, ਤੁਹਾਡੇ ਚਰਨ ਧੋ ਕੇ ਇਹਦੇ ਵਿੱਚ ਪਾਉਂਦੇ, ਚੰਗਾ ਵੀ ਪਾ ਲਓ। ਭਗਵਾਨ ਰਾਮ ਚੰਦ ਦੇ ਚਰਨ ਧੋ ਕੇ ਸਰੋਵਰ ਦੇ ਵਿੱਚ ਪਾਏ, ਕੀੜੇ ਉਸੇ ਤਰ੍ਹਾਂ ਕੁਰਬਲ ਕੁਰਬਲ। ਮਹਾਰਾਜ ਇੱਕ ਅਜੇ ਵੀ ਪਾਣੀ ਮੈਲਾ ਹੈ। ਭਗਵਾਨ ਰਾਮ ਚੰਦ ਜੀ ਕਹਿਣ ਲੱਗੇ ਫਿਰ ਪੀਰਣੀ ਦੇ ਚਰਨ ਧੋ ਕੇ ਪਾ ਦੇਵਾ, ਖੁਸ਼ ਸ੍ਰੀ ਵਾਹਿਗੁਰੂ। ਮਹਾਰਾਜ ਪੀਰਣੀ,
1: اسی تینو متھے نہیں لیندے. پہلا پہلا آندی سی اتھے ساڈی چگیاں دے آسے پاسے بہت پرواری کر دیندی سی, ہن او وی اہدہ بند کر دتا ہے. کروپ ہے ایویں ول ویکھیا ساڈے من وچ کرنا آ جاندی پیلن. یہ تاں نیچ ہے چنڈال نہیں, اسی تینو متھے نہیں لیندے. بھگوان رام چند جی کہن لگے بھی تہاڈی مرضی ہے, پاویں نیچ ہے کچھ ہے بچوں بن کے ویکھ لو. آخرکار پیاری ساتھ سنگت ساکھی بڑی لمبیری ہے, پیلنی دے چرن توتے کس نے توتے رکھی. بھگوان جی کہن لگے جی تانو تونے آ نفرت آؤں اسی آپ تو دیں گے. ہر داسن سے پریت ہے, یہ نہ سمجھا کرو بھی مہاپرشان اسی پیار کرنے ہیں. اسی اس واسطے کرنے ہیں کہ مہاپرشان گرو نانک پیار کرنا ہے. ہر داسن سے پریت ہے, ہر داسن سے مت, ہر داسن کے وس ہے جو جنتی کے وس جنت ہے. جنتی کے وس بھگوان رام چند جی نے پیلنی نے آپ چرن دھوتے. مہاراج میں غریبنی ہاں نہ پیلنی, تیرے اندر سچ ہے تیرے اندر پیار ہے. بھگوان رام چند جی نے پیلنی دے چرن دھو کے جس ویلے اس سروور دے اندر پائے سارا پانی امرت بن گیا. آخو شری بھائی جن کے چرن تیرتھ کوٹ گنگا جن کے چرن. لو بھائی کرم کانڈی اچھی کلا والے ہو, تہاڈے منترا نے کچھ نہیں کیتا, اسی بھی چرن دھو کے پائے ہیں, پر میرے بھگت دے چرنا وچ اتنی ستی ہے. پیلنی تو تن نہ رو پی مہاراج, تہاڈی کرپا تسی کرپا کیتی ہے. جس نیج کو کوئی نہ جانے نام جپت چوکنتی. اے پیار دکھے پیار دی اوستا ہے. تو آؤ پیاری ساتھ سنگت, کہو نانک بھلا میرا کرم جت بھیٹے سادھو کے. سادھو دے چرن بھائی چرن سادھ کے دھوئے دھوئے پیو, ارب سادھ کو اپنا جیو, سادھ کی تور کرو اسنان, سادھ اوپر جائیے قربان, سادھ سیوا بڑ پاگی پائیے, سادھ سنگ ہر کیرتن گائیے. مہاپرشاں دی پریرنا انسار گرمکھ پیارے گرو دروں ورسائے ہوئے سردار جگجیت سنگھ جی, انہاں دے وڈے پراتا جی سردار تارا سنگھ جی, ہور انہاں دے ویر سارا گرمکھ پروار گرو نے بخشش کیتی ہے. بھائی سنت سیوی پروار ہے, سنت دی سیوا تے سنت دی سنگت نال ملیا کی ہے. اے تسی تک لو سبو کچھ ملیا. ہن اتھے کسے چیز دی کمی ہے, کوٹھیاں بھی دتی ہیں, کاروبار بھی دتا ہے, تے نالے گرو نانک نے اپنا پیار بھی دتا ہے. کتے پیار آ گیا سواگن دا ہار سنگار سفل ہو جاندا ہے جے پتی دی پرسنتا ہے. تے جے پتی نہیں ریجیا تا کتنے کر لوے, انہوں سواگن کوئی نہیں کہے گا, دوہاگن کہن گے. دوہاگن کیا نشانی ہے؟ کسی نے سوال کیتا ہے مہاراج دوہاگن دی نشانی کی ہے؟ حضور کہندے نے خسمو کتھی پھرے نمانی, اپنے کنت نوں نہیں رجایا, اپنے سائیں دی پرسنتا نہیں لی. پھر چاہے وہ سچے بستر پاندی ہے, چاہے ریشمی پاندی ہے, چاہے کچھ پاندی ہے, حضور کہندے نے میلے وے ستنا کامنی. انہوں نے میلے وے لوکی انگلان کر دے ہیں, پتی نال بھنڈی آئی تے کپڑے پائی سر دی. میلے وے ستنا کامنی دکھی رہن وے آئے ہی. تو پیاری ساتھ سنگت کتنی بخشش ہے, کتنی مہر ہے, جتھے سب کچھ گرو نانک نے بخشیا. کیڈا سونا کیرتن سردار رجندر سنگھ جی تبلا ہو جا رہے سن, بڑا سونا اچھا ہو جا رہے سن. گرو مہر کرے چڑھدیاں کلاں سدگرو جیون بخشے, کیڑی وڈی گل ہے. سویر دا پلا یا شام نو کارا جاوے نو پلا کوئی نہیں کہتا, گرو بخش. تو پیاری ساہ سنگت میرا تا گرو دی ہے نا, بخشش تا گرو دی لینی ہے بھائی. اتنے بھی پی کے گرو دے حکم ہی سبوں کچھ پراپت ہوندا ہے, سونا کیرتن ہویا ہے. تو پیاری ساتھ سنگت اے ماں پرشاں دی کرپا ہے. تلسی جی نے لکھیا ہے, گسائیں تلسی داس جی نے, ست دارا ار لکشمی پاپی کے بھی ہو. اے چیزاں تو پاپی کول بھی آ جاندیاں ہن, اتوں وستو کیڑی ہے؟ ست دارا ار لکشمی پاپی کے بھی ہوئے, سنت سماگم ہری کتھا تلسی درلبھ دوئے. تو آؤ پیاری ساتھ سنگت, راجا جوگیاں نے درشن ہوئے. ਚਿਤ ਬੜਾ ਪ੍ਰਸੰਨ ਹੋਇਆ ਹੈ ਤੇ ਨਾਲੇ ਰੱਬੀ ਬਾਣੀ ਦਾ ਕੀਰਤਨ ਆਪ ਜੀ ਨੇ ਸਰਵਣ ਕੀਤਾ ਹੈ, ਕੀਰਤਨ ਮਿਲਿਆ ਸਾਧ ਸੰਗ ਹਰ ਕੀਰਤਨ ਗਾਈਏ, ਅਣਕ ਬਿਘਨ ਤੇ ਸਾਧੂ ਰਾਖੇ, ਹਰ ਗੁਣ ਗਾਏ ਅੰਮ੍ਰਿਤ ਰਚਾ ਕੇ, ਓਟ ਗਈ ਸੰਤੇਂਦਰ ਆਇਆ ਸਰਵ ਸੁਖ, ਸਾਰੇ ਸੁਖਾਂ ਦੀ ਪ੍ਰਾਪਤੀ ਹੋਈ। ਕੀਰਤਨ ਜੁੜੇ ਹੋ, ਗੁਰੂ ਨਾਲ ਜੁੜੇ ਹੋ, ਨਾਮ ਨਾਲ ਜੁੜੇ ਹੋ ਭਾਈ, ਇਹ ਸਾਧਨ ਹੈ। ਜੋ ਸੁਖੋ ਚਾਹੇ ਸਦਾ ਸ਼ਰਨ ਰਾਮ ਕੀਲੇ ਤੋਂ ਆਓ। ਮਹਾਂਪੁਰਸ਼ਾਂ ਦੇ ਜੋ ਬਚਨ ਆਉਂਦੇ ਹਨ ਉਹ ਕਮਾਈ ਵਾਲੇ ਹੁੰਦੇ ਹਨ, ਉਹਨਾਂ ਨੂੰ ਹਿਰਦੇ ਚ ਵਸਾਈਏ, ਉਹਨਾਂ ਪੂਰਨਿਆਂ ਤੇ ਤੁਰੀਏ। ਉਹ ਫਿਰ ਕਿਹੜਾ ਪੂਰਨਾ ਦੱਸਦੇ ਹਨ? ਉਹ ਗੁਰੂ ਨਾਨਕ ਨਾਲ ਜੋੜਦੇ ਹਨ, ਗੁਰੂ ਗ੍ਰੰਥ ਸਾਹਿਬ ਨਾਲ ਜੋੜਦੇ, ਬਾਣੀ ਨਾਲ ਜੋੜਦੇ ਹਨ, ਜਪਾਉਂਦੇ ਹਨ ਸਤਨਾਮ ਜਪ ਕੇ, ਤੇ ਫਿਰ ਸਾਡਾ ਜੀਵਨ ਸਫਲ ਹੁੰਦਾ ਹੈ। ਕਈਆਂ ਦਿਨਾਂ ਤੋਂ ਉਡੀਕ ਸੀ ਦਾ ਤਾਰਾ ਸਿੰਘ ਜੀ ਕਹਿੰਦੇ ਸਨ ਵੀ ਆਉਣਗੇ ਮਹਾਂਪੁਰਸ਼, ਤੋਂ ਚਿਤ ਬੜਾ ਪ੍ਰਸੰਨ ਹੋਇਆ ਹੈ। ਬੰਦਗੀ ਵਾਲਿਆਂ ਦੇ ਦਰਸ਼ਨ ਕੀਤੇ, ਮਨ ਪ੍ਰਸੰਨਤਾ ਵਿਚ ਆ ਜਾਂਦਾ, ਕਿਉਂਕਿ ਸਭ ਤੋਂ ਵੱਡਾ ਖਜ਼ਾਨਾ ਹੀ ਬੰਦਗੀ ਹੈ, ਵੱਡੀ ਪੂੰਜੀ ਹੈ ਜੋ ਅੱਜ ਗੁਰੂ ਨੇ ਮਿਹਰ ਕੀਤੀ ਹੈ। ਤੋ ਆਓ ਪਿਆਰੀ ਸਾਧ ਸੰਗਤ, ਹੁਣ ਸ਼ਬਦ ਦੀ ਅਖੀਰਲੀ ਤੁਕ ਪੜ ਕੇ ਕੀਰਤਨ ਦੀ ਸਮਾਪਤੀ ਕਰਦਾ ਹਾਂ। ਤੁਸੀਂ ਸਾਰੇ ਜੁੜੇ ਹੋ ਕੀਰਤਨ ਦੇ ਸਦਕੇ ਗੁਰੂ ਨਾਨਕ ਨਾਲ, ਮਹਾਂਪੁਰਸ਼ਾਂ ਦੀ ਕਿਰਪਾ ਦੁਆਰਾ, ਤੇ ਮੇਰੇ ਵਾਸਤੇ ਅਰਦਾਸ ਕਰਿਆ ਕਰੋ, ਕਿਉਂਕਿ ਜੁੜਿਆਂ ਦੀਆਂ ਅਰਦਾਸਾਂ ਜੋੜ ਦਿੰਦੀਆਂ ਹਨ। ਉਹ ਕਿਹੜੀ ਅਰਦਾਸ ਹੈ? ਦਿਓ ਸਜਣ ਆਸੀਸੜੀਆਂ, ਜੋ ਹੋਏ ਸਾਰੇ ਬਖਸ਼ਿਸ਼ ਹੋ ਜਾਏ, ਮਿਹਰ ਹੋ ਜਾਏ ਮਹਾਂਪੁਰਸ਼ਾਂ ਦੀ, ਬਾਬਾ ਜੀ ਦੀ ਬਖਸ਼ਿਸ਼, ਕਿਉਂਕਿ ਨਿਰਾ ਕਹਿਣ ਮਾਤਰੀ ਨਾ ਰਵਾਂ, ਕੜਛੀ ਦੂਜਿਆਂ ਨਾ ਵਰਤਾਉਂਦੀ ਰਵੇ, ਆਪ ਵੀ ਗ੍ਰਹਿਣ ਕਰੇ। ਛਾਰਨੀ ਦੀ ਤਰ੍ਹਾਂ ਜੀਵਨ ਨਾ ਬਣੇ, ਛੱਜ ਦੀ ਤਰ੍ਹਾਂ ਬਣ ਜਾਏ। ਛਾਰਨੀ ਜਿਹੜੀ ਹੈ ਉਹ ਤਤ ਵਸਤੂ ਨੂੰ ਹੇਠਾਂ ਸਿਰ ਦਿੰਦੀ ਹੈ, ਅਸਲੀਅਤ ਨੂੰ, ਪਰ ਜਿਹੜਾ ਛੱਜ ਹੈ ਉਹ ਕੂੜਾ ਇੱਕ ਪਾਸੇ ਕਰ ਦਿੰਦਾ, ਚੰਗੀ ਚੀਜ਼ ਗ੍ਰਹਿਣ ਕਰ ਲੈਂਦਾ। ਤਾਂ ਗੁਰਸਿੱਖ ਦਾ ਜੀਵਨ ਇਹੋ ਜਿਹਾ, ਗੁਣਾ ਕਹੋਵੇ ਵਾਸਲਾ ਕਡਵਾਸ, ਗੁਣਾਂ ਦੀਆਂ ਪੰਡਾਂ ਬਣੀਏ ਭਾਈ, ਤਾਂ ਤਾਂ ਹੀ ਉਹ ਮਿਲ ਸਕਦੀਆਂ ਗੁਣਵਾਨ ਮਹਾਂਪੁਰਸ਼ਾਂ ਦੀ ਸੰਗਤ ਕਰਕੇ। ਆਪਣਾ ਜੀਵਨ ਸਫਲਾ ਕਰੀਏ, ਅਖੀਰਲੀ ਤੁਕ ਪੜ ਕੇ ਕੀਰਤਨ ਦੀ ਸਮਾਪਤੀ ਕਰਦਾ ਹਾਂ। ਫੁੱਲ ਚੁੱਕ ਦੀ ਸ਼ਿਮਾ ਪਿਆਰ ਨਾਲ ਸਾਰੇ ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਕੋ ਨਾਨਕ ਭਲਾ ਮੇਰਾ।

ਲੋਕਾਂ ਦੇ ਮੁੱਖ ਚੋਂ ਖਿੱਚਣ ਵਾਲਾ ਮੁੱਖ ਚ ਪਾਉਣ ਵਾਲਾ ਬਣ ਗਿਆ। ਜਿਹਨੂੰ ਪਰਮੇਸ਼ਰ ਦੀ ਪ੍ਰਾਪਤੀ ਹੋ ਜਾਵੇ ਉਹ ਜ਼ਿੰਦਗੀ ਵਿੱਚ ਕੋਈ ਦੁਨੀਆਂ ਦੇ ਵਿੱਚ ਵਿਚਰਦਾ ਹੋਈਏ ਤੇ ਦੂਜੇ ਦੇ ਭਲੇ ਲਈ ਵਿਚਰਦਾ, ਆਪਣਾ ਭਲਾ ਤੇ ਉਹਨੂੰ ਗੱਲ ਹੀ ਖਤਮ ਹੋ ਗਈ। ਉਹ ਜੋ ਕਰਦਾ ਫਿਰ ਦੂਜੇ ਦੇ ਭਲੇ ਲਈ, ਗੱਜ ਕੇ ਆਖੋ ਸਤਨਾਮ, ਖੁਸ਼ੀ ਮਿਲਦੀ ਉਹਨੂੰ, ਸ਼ਾਂਤੀ ਮਿਲਦੀ ਹੈ ਕਿਸੇ ਦੂਜੇ ਦਾ ਸਵਾਰ ਕੇ। ਸਤਿਗੁਰੂ ਇਹ ਪਰਮੇਸ਼ਰ ਦੀ ਪ੍ਰਾਪਤੀ ਹੋ ਜੇ, ਮਨ ਟਿਕ ਜੇ, ਨਿਮਖ ਨਾ ਬਿਸਰੋਂ ਦੀ ਦਾਤ ਮਿਲ ਜੇ। ਮਹਾਰਾਜ ਕਹਿੰਦੇ ਸ਼ੁਕਰ ਏ ਸ਼ੁਕਰ ਏ, ਕੋਈ ਗਾਹਕ ਬਣਿਆ ਇਸ ਵਸਤੂ ਦੇ ਗਾਹਕ ਘੱਟ ਨੇ। ਮਹਾਤਮਾ ਬੁੱਧ ਨੂੰ ਕਿਸੇ ਨੇ ਕਿਹਾ ਸੀ ਕਿ ਮਹਾਤਮਾ ਬੁੱਧ ਜੀ, ਤੁਸੀਂ ਇੰਨਾ ਪ੍ਰਚਾਰ ਕਰਦੇ ਹੋ ਧਰਮ ਦਾ, ਰੱਬ ਨਾਲ ਜੋੜਨ ਦਾ, ਦੱਸੋ ਕੋਈ ਜੁੜਿਆ ਵੀ ਹੈ ਕਿ ਨਹੀਂ ਅਜੇ? ਆਖੋ ਸਤਨਾਮ, ਕੋਈ ਜੁੜਿਆ ਵੀ ਹੈ ਕਿ ਨਹੀਂ ਅਜੇ? ਮਹਾਤਮਾ ਬੁੱਧ ਕਹਿੰਦੇ ਮੇਰਾ ਇੰਜ ਜਵਾਬ ਦੇਣ ਨਾਲ ਤਸੱਲੀ ਨਹੀਂ ਹੋਣੀ, ਪੁਰਖਾ ਇੱਕ ਕੰਮ ਕਰਨਾ ਪਵੇਗਾ। ਜੇ ਸਵਾਲ ਦਾ ਜਵਾਬ ਚਾਹੁੰਦਾ ਤੇ ਇੱਕ ਕੰਮ ਕਰਨਾ ਪਵੇਗਾ ਜੀ, ਦੱਸੋ। ਕਹਿੰਦੇ ਆ ਕਾਗਜ਼ ਲੈ ਲੈ ਤੇ ਪੈਨਸਲ ਲੈ ਲੈ ਤੇ ਇੱਕ ਇੱਕ ਘਰ ਜਾ, ਸਭ ਨੂੰ ਪੁੱਛ ਤੁਸੀਂ ਮੰਦਰ ਧਾਰਮਿਕ ਜਗ੍ਹਾ ਤੇ ਕਿਸ ਵਾਸਤੇ ਜਾਂਦੇ ਹੋ? ਸਭ ਨੂੰ ਪੁੱਛ। ਜੇ 50 ਘਰ ਕਰ ਸਕਦਾ ਤਾਂ ਤੇਰੀ ਹਿੰਮਤ, 100 ਕਰ ਸਕਦਾ ਤਾਂ, 200 ਘਰ ਕਰ ਲਏਗਾ ਤਾਂ, 500 ਕਰ ਲਏਗਾ, ਜਿੰਨੀ ਕਿ ਹਿੰਮਤੀ ਜਾ ਪੁੱਛ ਗਿਆ। ਉਹਨੇ ਕਾਗਜ਼ ਪੈਨਸਲ ਲੈ ਲਿਆ ਤੇ ਇਕੱਲੇ ਇਕੱਲੇ ਘਰ ਜਾਂਦਾ ਤੇ ਇੱਕ ਨੂੰ ਪੁੱਛਦਾ ਕਿ ਦੱਸੋ ਤੁਸੀਂ ਮੰਦਰ ਕਿਉਂ ਜਾਂਦੇ ਹੋ, ਧਾਰਮਿਕ ਜਗ੍ਹਾ ਕਿਉਂ ਜਾਂਦੇ ਹੋ? ਉਹ ਕਹਿੰਦੇ ਜੀ ਕਿਰਾਏ ਤੇ ਰਹਿੰਦੇ ਹਾਂ ਅਸੀਂ ਤੇ ਤਾਂ ਜਾਂਦੇ ਹਾਂ, ਸਾਨੂੰ ਨਾ ਭਗਵਾਨ ਆਪਣੀ ਕੁੱਲੀ ਦੇ ਦੇ। ਦੂਜੇ ਨੂੰ ਪੁੱਛਿਆ ਕਹਿੰਦੇ ਜੀ ਕੁੜੀਆਂ ਨੇ ਤਿੰਨ, ਭਗਵਾਨ ਕੋਲ ਕਹਿੰਦੇ ਆ ਮੰਦਰ ਮੁੰਡਾ ਦੇ। ਤੀਜੇ ਨੂੰ ਪੁੱਛਿਆ ਮਾਇਆ ਵੱਲੋਂ ਬੜੀ ਤੰਗੀ ਤਾਂ ਜਾਂਦੇ ਆ ਮਾਇਆ ਵੇਲੇ। ਉਹਨੇ ਜਿੰਨੇ ਘਰ ਵੀ ਤਕਰੀਬਨ ਗਿਆ ਨਾ ਜੀ, ਜਦੋਂ ਸ਼ਾਮ ਨੂੰ ਵਾਪਸ ਮੁੜਿਆ ਤੇ ਮਹਾਤਮਾ ਬੁੱਧ ਦੇ ਚਰਨਾਂ ਤੇ ਢਹਿ ਪਿਆ, ਕਹਿੰਦਾ ਜੀ ਜਵਾਬ ਮਿਲ ਗਿਆ। ਗੱਜ ਕੇ ਆਖੋ ਸਤਨਾਮ, ਮੈਂ ਤੁਹਾਨੂੰ ਸਵਾਲ ਕੀਤਾ ਸੀ ਕਿੰਨਿਆਂ ਕੁ ਨੂੰ ਸੱਚੇ ਪਰਮੇਸ਼ਰ ਦੇ ਨਾਲ ਜੋੜਿਆ ਜੇ ਪ੍ਰਾਪਤੀ ਹੋਈ ਹੋਵੇ। ਤੁਸੀਂ ਜਿਸ ਦੱਸ ਕੇ ਮੈਨੂੰ ਭੇਜਿਆ ਮੈਨੂੰ ਜਵਾਬ ਮਿਲਿਆ ਕਿ ਰੱਬ ਦੇ ਘਰ ਇਸ ਚੀਜ਼ ਦਾ ਗਾਹਕ ਹੀ ਘੱਟ ਕੋਈ ਨਹੀਂ ਹੁੰਦਾ। ਹੱਕ ਸਤਨਾਮ, ਤਾਂ ਹੀ ਬਾਬੇ ਨੇ ਕਿਹਾ

ਸਾਰਿਆਂ ਨੇ ਮੇਰੇ ਸਮੇਤ ਆਪਣੇ ਤੇ ਲੈਣੀ ਗੱਲ। ਮਹਾਤਮਾ ਬੁੱਧ ਕਹਿੰਦੇ ਕੋਈ ਗਾਹਕ ਬਣੇ ਤੇ ਸੌਦਾ ਦਿਆ ਨਾ, ਧੱਕੇ ਨਾਲ ਕੀ ਕਰਾਂ, ਹੱਕ ਸਤਨਾਮ। ਤੂੰ ਸੌ ਘਰ ਗਿਆ, ਸਾਰਿਆਂ ਨੇ ਤੈਨੂੰ ਕਿਹਾ ਵੀ ਮੰਦਰ ਕਿਸ ਵਾਸਤੇ ਜਾਂਦੇ, ਫਿਰ ਜਿਸ ਵਾਸਤੇ ਜਾਂਦੇ ਉਹੀ ਮਿਲਣਾ ਨਾ, ਦਾਤੇ ਨੂੰ ਮੰਗਦਾ ਹੀ ਕੋਈ ਕੋਈ ਹੈ। ਮੰਗਣਾ ਮੰਗਣ ਨੀਕਾ ਹਰ ਜਸ, ਗੁਰ ਤੇ ਮੰਗਣਾ ਅਰਦਾਸ ਕਰੋ। ਸਾਡੀ ਖਾਸ਼ ਉਹ ਸੱਚੇ ਦਾਤੇ ਨਾਲ ਜੁੜ ਜਾਏ। ਤੂੰ ਵਿਸਰੇ ਦੁੱਖ ਬਹੁਤਾ ਲੱਗੇ, ਤੂੰ ਨਾ ਵਿਸਰੀ ਆਖੋ ਸਤਨਾਮ। ਇੱਕ ਤਿਲ ਪਿਆਰਾ ਵਿਸਰੇ ਰੋਗ ਵੱਡਾ ਮਨ ਮਾਏ।

ਸ਼ੁਕਰ ਹੈ ਇਹਦਾ ਗਾਹ ਕੀ ਕੋਈ ਵਿਰਲਾ ਹੁੰਦਾ। ਬਾਬਾ ਬੁੱਢਾ ਜੀ 8-9 ਸਾਲ ਦੀ ਉਮਰ ਸੀ ਤੇ ਪ੍ਰਸ਼ਾਦਾ ਹੀ ਲਿਆਏ ਸੀ ਨਾ, ਤੇ ਸਤਿਗੁਰੂ ਨੇ ਰਸਨਾ ਨੂੰ ਲਾ ਕੇ ਕਿਹਾ ਸੀ ਤ੍ਰਿਪਤ ਹੋ ਗਏ ਹਾਂ। ਉਹਨੇ ਆਖਿਆ ਬਾਬਾ ਆਤਮਾ ਕਿਵੇਂ ਤ੍ਰਿਪਤ ਹੋਵੇ, ਗਾੜੀ ਕਿਹਾ ਕੋ ਸਤਮਾ। ਬਾਬਾ ਜੀ ਹੈਰਾਨ ਰਹਿ ਗਏ, ਕਹਿੰਦੇ ਹੋਏ ਸਾਰੇ ਦੁਨਿਆਵੀ ਗੱਲਾਂ ਕਰਦੇ, ਤੂੰ ਅਧਿਆਤਮਕ ਗੱਲ, ਉਮਰ ਤੇ ਛੋਟੀ ਏ ਪਰ ਗੱਲਾਂ ਬੁੜਿਆ ਵਰਗੀਆਂ। ਬਾਬਾ ਬੁੱਢਾ ਜੀ ਬਣੇ। ਜਿਤਨੀਆਂ ਵੀ ਬੀਬੀਆਂ ਵੀਰ ਬੈਠੇ ਹੋ, ਮੇਰੀ ਵੀ ਅਰਦਾਸ ਕਰਿਓ, ਆਪਣੀ ਵੀ ਕਰਿਓ। ਅਧਿਆਤਮਕ ਮੰਜ਼ਿਲ ਦੇ ਵਿੱਚ ਵੀ ਕਿੱਥੇ ਪਿੱਛੇ ਆ, ਅਗਲੀ ਪੌੜੀ ਦੀ ਅਰਦਾਸ ਕਰਿਆ ਕਰੋ, ਇੱਧਰ ਵੀ ਖੋਜ ਰੱਖਿਆ ਕਰੋ।

सदगुरु कृपा करे, बख्शिश करे। गुरबाणी की पंक्ति सानू कहती है।

ਪਵਿੱਤਰ ਸ਼ਬਦ ਕਬੀਰ ਜੀ ਮਹਾਰਾਜ ਦੀ ਪਵਿੱਤਰ ਬਾਣੀ ਦਾ ਹੈ। ਸਾਹਿਬ ਗੁਰੂ ਗ੍ਰੰਥ ਸਾਹਿਬ ਵਿੱਚ ਕਬੀਰ ਜੀ ਨੇ ਜੋ ਕੁਝ ਉਹਨਾਂ ਨਾਲ ਸਮਾਜ ਨੇ ਕੀਤਾ, ਵੱਡਿਆਂ ਲੋਕਾਂ ਨੇ ਕੀਤਾ, ਉਹਦਾ ਜ਼ਿਕਰ ਕਰ ਰਹੇ ਹਨ। ਕਹਿੰਦੇ ਨੇ ਕਿ ਬੰਦਗੀ ਕਰਦਾ ਹਾਂ ਉਹਦੀ ਮਹਾਨ ਕਿਰਪਾ ਨਾਲ, ਸਿਮਰਨ ਕਰਦਾ ਹਾਂ, ਭਗਤੀ ਕਰਦਾ ਹਾਂ, ਪਰ ਲੋਕਾਂ ਨੂੰ ਬਰਦਾਸ਼ਤ ਨਹੀਂ ਹੁੰਦਾ। ਲੋਕ ਸਮਝਦੇ ਨੇ ਇੱਕ ਨੀਵੀਂ ਦਾਤ ਦਾ ਹੋ ਕੇ ਲੋਕ ਇਹਨੂੰ ਮੱਥੇ ਟੇਕਦੇ ਨੇ। ਹੈ ਇਹ ਕਿਉਂ? ਬੰਦੇ ਦਾ ਸੁਭਾਅ ਹੈ, ਬੰਦਾ ਕਿਸੇ ਦੀ ਵਡਿਆਈ ਵੇਖ ਕੇ ਬਰਦਾਸ਼ਤ ਨਹੀਂ ਕਰਦਾ, ਕਿਸੇ ਦੀ ਪ੍ਰਭਤਾ ਵੇਖ ਕੇ ਬਰਦਾਸ਼ਤ ਨਹੀਂ ਕਰਦਾ। ਕਬੀਰ ਜੀ ਨੂੰ ਇਹ ਸਜ਼ਾ ਦਿੱਤੀ ਗਈ ਕਿ ਇਹਨੂੰ ਪੈਰਾਂ ਨੂੰ ਬੇੜੀਆਂ, ਹੱਥਾਂ ਨੂੰ ਹੱਥਕੜੀਆਂ ਪਾ ਕੇ ਗੰਗਾ ਵਿੱਚ ਸੁੱਟ ਦਿੱਤਾ ਜਾਵੇ। ਬਹੁਤ ਗਹਿਰੀ, ਬੜੀ ਪਵਿੱਤਰ ਗੰਗਾ, ਜਿਹਦਾ ਅੰਮ੍ਰਿਤ ਵਰਗਾ ਜਲ ਲੋਕ ਲੈ ਕੇ ਆਪਣੇ ਧਨ ਭਾਗ ਸਮਝਦੇ ਨੇ, ਤੇ ਬੰਦਗੀ ਵਾਲੇ ਪੁਰਸ਼ ਨੂੰ ਗੰਗਾ ਵਿੱਚ ਸੁੱਟਣ ਲੱਗੇ ਨੇ। ਕਬੀਰ ਜੀ ਨੇ ਸਾਹਿਬ ਗੁਰੂ ਗ੍ਰੰਥ ਸਾਹਿਬ ਵਿੱਚ ਜੋ ਕੁਝ ਉਹਨਾਂ ਨਾਲ ਬੀਤਿਆ ਉਹਦਾ ਜ਼ਿਕਰ ਕੀਤਾ, ਪਰ ਕਹਿੰਦੇ ਹਨ ਮੇਰਾ ਮਨ ਮਜ਼ਬੂਤ ਸੀ। ਕਿਉਂ? ਮੈਂ ਉਸ ਮਾਲਕ ਦੇ ਪਾਵਨ ਚਰਨ ਆਪਣੇ ਹਿਰਦੇ ਚ ਵਸਾਏ ਨੇ, ਜਿਨ੍ਹਾਂ ਨੇ ਉਸ ਵਾਹਿਗੁਰੂ ਤੇ ਓਟ ਰੱਖੀ, ਜਿਨ੍ਹਾਂ ਨੇ ਉਹਦਾ ਆਸਰਾ ਲਿਆ, ਉਹਨਾਂ ਨੂੰ ਤੱਤੀ ਵਾਹ ਨਹੀਂ ਲੱਗਦੀ। ਤਾਂ ਆਓ ਪਿਆਰ ਨਾਲ

ਇੱਕ ਹੋਰ ਸ਼ਬਦ ਵਿੱਚ ਆਪਣੀ ਜੀਵਨ ਦੀ ਉਹ ਝਾਕੀ ਦਰਸਾ ਰਹੇ ਨੇ ਜੋ ਕੁਝ ਉਹਨਾਂ ਨਾਲ ਬੀਤਿਆ, ਜੋ ਕੁਝ ਉਹਨਾਂ ਨਾਲ ਕੀਤਾ ਗਿਆ। ਕਹਿੰਦੇ ਹਨ, ਇੱਕ ਵਾਰੀ ਦਾ ਜ਼ਿਕਰ ਹੈ, ਮੇਰੀਆਂ ਬਾਹਾਂ ਬਨ ਕੇ, ਲੱਤਾਂ ਬਨ ਕੇ, ਗਠੜੀ ਦਾ ਰੂਪ ਦੇ ਕੇ, ਗਠੜੀ ਵਾਂਗਰ ਜਿਵੇਂ ਗਠੜੀ ਬੱਧੀ ਹੁੰਦੀ, ਮੈਨੂੰ ਹਾਥੀ ਅੱਗੇ ਸੁੱਟਿਆ ਗਿਆ। ਪੂਜਾ ਬਾਂਦ ਪਿਲਾ ਕਰ ਡਾਰਿਓ, ਪਰ ਵਾਹਿਗੁਰੂ ਤੇਰਾ ਲੱਖ ਲੱਖ ਸ਼ੁਕਰ ਹੈ, ਹਾਥੀ ਨੂੰ ਉਸ ਗਠੜੀ ਵਿੱਚੋਂ ਪਤਾ ਨਹੀਂ ਕੈਸਾ ਅਕਸ਼ ਪਿਆ, ਕੀ ਦਿਸਿਆ, ਹਾਥੀ ਚੀਕਾਂ ਮਾਰਦਾ ਭੱਜ ਗਿਆ।

ਜਿਹੜਾ ਮਹਾਵਤ ਹਾਥੀ ਤੇ ਬੈਠਾ ਸੀ। ਕਾਜ਼ੀ ਉਹਨੂੰ ਕਹਿ ਰਿਹਾ, ਹੇ ਮਹਾਵਤ, ਤੂੰ ਆਪਣੀ ਸਹੀ ਮਿਹਨਤ ਡਿਊਟੀ ਨਹੀਂ ਕਰ ਰਿਹਾ ਤੇ ਇਹਦੀ ਸਜ਼ਾ ਤੈਨੂੰ ਭੁਗਤਣੀ ਪਏਗੀ। ਅਰੇ ਮਹਾ

ਕਬੀਰ ਜੀ ਮਹਾਰਾਜ ਨੇ ਕੈਸੀ ਬਾਤ ਕਹੀ। ਕਹਿੰਦੇ ਨੇ ਹਾਥੀ ਤਾਂ ਨਮਸਕਾਰਾਂ ਪਿਆ ਕਰਦਾ, ਹਾਥੀ ਆਪਣੀ ਡਿਊਟੀ ਨਹੀਂ ਦੇ ਰਿਹਾ। ਕਿਉਂ ਨਹੀਂ ਦੇ ਰਿਹਾ? ਜਿਹੜਾ ਰਾਮ ਮੇਰੇ ਚ ਬੈਠਾ ਹੋਇਆ ਉਹੀ ਹਾਥੀ ਚ ਬੈਠਾ ਹੋਇਆ। ਪੰਕਜ ਦੇ ਬਸੇ ਭਗਵਾਨ, ਕਹਿੰਦੇ ਨੇ ਮੈਂ ਹੈਰਾਨ ਹਾਂ ਭਈ ਮੈਨੂੰ ਸਜ਼ਾ ਕਿਉਂ ਮਿਲ ਰਹੀ, ਨਾ ਮੈਂ ਚੋਰੀ ਕੀਤੀ, ਨਾ ਮੈਂ ਡਾਕਾ ਮਾਰਿਆ, ਨਾ ਮੈਂ ਕੋਈ ਕਤਲ ਕੀਤਾ, ਕੋਈ ਗਲਤ ਕੰਮ ਹੀ ਨਹੀਂ ਕੀਤਾ, ਸਜ਼ਾ ਕਿਸ ਗੱਲ ਦੀ? ਕਿਆ ਅਪਰਾਧ ਸੰਤ ਹੈ ਕੀਨਾ, ਬਾਂਧ ਪੋਚ ਕੁੰਚਰ ਕੋ ਦੀਨਾ, ਬਾਂਧ ਪੋਟ ਕੁੰਚਰ ਕੋ ਦੀਨਾ, ਕੁੰਚਰ ਪੋਟ ਲੈ ਲੈ।

ਕਹਿੰਦੇ ਨੇ ਹੋਣੀ ਨਹੀਂ, ਇਹਨਾਂ ਨੇ ਤਿੰਨ ਵਾਰੀ ਅੱਗੇ ਵੀ ਮੇਰੀ ਪ੍ਰੀਖਿਆ ਲਈ। ਤੀਨ ਬਾਰ ਪਤੀ

मार्ग संत मैं दसे हो मार्ग संत सब मैं दस

الله بنا سب ہے آسان پوریاں گر محلے

ਇੱਥੇ ਤੱਕ ਪਹਿਲਾ ਹਿੱਸਾ ਜੋ ਸ਼ਬਦ ਦਾ ਹੈ ਇਹਦੇ ਵਿੱਚ ਤਾਂ ਇੱਕ ਖਾਹਿਸ਼ ਪੇਸ਼ ਕੀਤੀ ਹੈ। ਅੱਗੇ ਮਹਾਂਪੁਰਖਾਂ ਵੱਲੋਂ ਜਵਾਬ ਮਿਲਦਾ ਹੈ ਅਗਲੇ ਹਿੱਸੇ ਚ। ਅਗਲੇ ਹਿੱਸੇ ਦੇ ਵਿੱਚ ਆਪਣਾ ਧਿਆਨ, ਕੱਲ ਮੈਂ ਆਖਿਆ ਸੀ ਆਪਣੇ ਧਿਆਨ ਦਾ ਧਿਆਨ ਰੱਖਿਆ ਕਰੋ। ਸਾਡਾ ਧਿਆਨ ਇਤਨਾ ਕਮਜ਼ੋਰ ਹੈ ਕਿ ਸੈਟਿੰਗ ਦੇ ਵਿੱਚ ਖਿੰਡ ਜਾਂਦਾ ਹੈ। ਜੁੜੇ ਰਹੇ ਕਰੋ ਸ਼ਬਦ ਦੇ ਨਾਲ। ਨਹੀਂ ਤਾਂ ਫਿਰ ਬੜੀ ਸਾਰੀ ਫਿਰ ਐਫਰਟ ਕਰਨੀ ਪੈਂਦੀ ਹੈ ਮਾਇੰਡ ਨੂੰ ਟਿਊਨ ਕਰਨ ਦੇ ਵਾਸਤੇ। ਅੱਖਾਂ ਬੰਦ ਕਰਕੇ ਕੀਰਤਨ ਸੁਣਿਆ ਕਰੋ ਤਾਂ ਕਿ ਕੋਈ ਆਵੇ ਜਾਵੇ ਉਸ ਦੇ ਨਾਲ ਤੁਹਾਡਾ ਮਨ ਡਿਸਟਰੈਕਟ ਨਾ ਹੋਵੇ। ਸਤਸੰਗ ਦੇ ਇਹ ਅਸੂਲ ਹੁੰਦੇ ਹਨ, ਇੱਕ ਦਫਾ ਮਨ ਨੂੰ ਜੋੜ ਲਿਆ ਔਰ ਫਿਰ ਮਨ ਦੁਆਰਾ ਉਸ ਚੋਂ ਟੁੱਟੇ ਨਾ, ਉਸ ਲੜੀ ਦੇ ਨਾਲ ਜੁੜਿਆ ਰਹੇ। ਤੋ ਪਹਿਲਾ ਹਿੱਸਾ ਮੈਂ ਸ਼ਬਦ ਦਾ ਆਪ ਜੀ ਨੂੰ ਸੁਣਾਇਆ ਹੈ ਕਿ ਇਸ ਦੇ ਵਿੱਚ ਇੱਕ ਭੁੱਖ ਹੈ, ਇੱਕ ਤੜਪ ਹੈ। ਇਹੀ ਬੜੇ ਭਾਗਾਂ ਦੇ ਨਾਲ ਪੈਦਾ ਹੁੰਦੀ ਹੈ ਪਹਿਲੇ ਦਿਨ। ਅਗਰ ਅਸੀਂ ਸਾਰੇ ਜਾਣੇ ਆਪਣੇ ਅੰਦਰ ਬਹੁਤ ਇਮਾਨਦਾਰੀ ਦੇ ਨਾਲ ਆਪਣੇ ਦਿਲਾਂ ਚ ਝਾਤ ਮਾਰ ਕੇ, ਨਜ਼ਰ ਮਾਰ ਕੇ ਅੰਦਰ ਦੇਖੀਏ ਕਿ ਸਾਡੇ ਦਿਲ ਇਤਨੇ ਹੀ ਰੱਬ ਨੂੰ ਮਿਲਣ ਲਈ ਤੜਪਦੇ ਹਨ, ਆਪਣੇ ਆਪਣੇ ਅੰਦਰੋਂ ਸੱਚਾ ਜਵਾਬ ਲੱਭਣਾ ਕਿ ਰੱਬ ਨੂੰ ਮਿਲਣ ਲਈ ਸਾਡੇ ਦਿਲ ਕਿਸ ਤਰ੍ਹਾਂ ਤੜਪਦੇ ਹਨ। ਇਸ ਤਰ੍ਹਾਂ ਦੀ ਅਵਸਥਾ ਹੈ ਔਰ ਜਿਤਨੀ ਦੇਰ ਤੱਕ ਕਿਸੇ ਵਸਤੂ ਲਈ ਦਿਲ ਦੀ ਇਤਨੀ ਇੰਟੈਂਸ ਡਿਜ਼ਾਇਰ ਨਾ ਹੋਵੇ ਉਤਨੀ ਦੇਰ ਤੱਕ ਇਨਸਾਨ ਸੁਸਤ ਰਹਿੰਦਾ ਹੈ, ਆਲਸੀ ਰਹਿੰਦਾ ਹੈ, ਪੂਰੀ ਮਿਹਨਤ ਨਹੀਂ ਕਰਦਾ। ਫਿਰ ਕਹਿੰਦਾ ਹੈ ਮੈਨੂੰ ਸੁਬਹਾ ਉੱਠ ਨਹੀਂ ਹੁੰਦਾ, ਮੈਨੂੰ ਆ ਨਹੀਂ ਕਰ ਹੁੰਦਾ, ਮੈਨੂੰ ਉਹ ਨਹੀਂ ਕਰ ਹੁੰਦਾ। ਇਹ ਉਦੋਂ ਤੱਕ ਹੀ ਹੁੰਦਾ ਹੈ ਜਦੋਂ ਕਿਸੇ ਚੀਜ਼ ਦੀ ਜੋ ਖਾਹਿਸ਼ ਹੈ ਉਸਦੀ ਇੰਟੈਂਸਿਟੀ ਜੋ ਹੈ ਉਹ ਕੰਪਲੀਟ ਨਾ ਹੋਵੇ। ਉਹ ਹੋ ਜਾਏ ਤਾਂ ਇਨਸਾਨ ਕੁਝ ਵੀ ਕਰਨ ਨੂੰ ਤਿਆਰ ਹੋ ਜਾਂਦਾ। ਸੋ ਸਾਡੇ ਅੰਦਰਾਂ ਨੂੰ ਅਸੀਂ ਦੇਖਣਾ ਹੈ ਕਿ ਇਸ ਖਾਹਿਸ਼ ਤੋਂ ਖਾਲੀ ਹਨ ਜਾਂ ਸਾਡੇ ਅੰਦਰ ਖਾਹਿਸ਼ ਹੈ ਜਾਂ ਕਿ ਕਦੀ ਕਦਾਈ ਸੁਣ ਸੁਣਾ ਕੇ ਪੈਦਾ ਹੋ ਜਾਂਦੀ ਹੈ ਫਿਰ ਡਿਮ ਹੋ ਜਾਂਦੀ ਹੈ। ਵੀ ਨੀਡ ਟੂ ਫਾਈਂਡ ਆਊਟ ਅਵਰ ਸੈਲਫ। ਇਹ ਵੀ ਸੈਲਫ ਰਿਅਲਾਈਜੇਸ਼ਨ ਹੁੰਦਾ ਹੈ ਕਿ ਆਪਣੀ ਅਵਸਥਾ ਦਾ, ਆਪਣੀ ਸਟੇਟ ਆਫ ਮਾਇੰਡ ਦਾ ਐਗਜੈਕਟਲੀ ਪਤਾ ਹੋਣਾ ਕਿ ਜੇ ਰੱਬ ਨੂੰ ਮਿਲਣ ਦੀ ਖਾਹਿਸ਼ ਹੈ ਤਾਂ ਸੱਚ ਬੋਲਣਾ ਕਿ ਹਾਂ ਹੈ, ਜੇ ਨਹੀਂ ਹੈ ਤਾਂ ਵੀ ਸੱਚ ਬੋਲਣਾ ਕਿ ਨਹੀਂ ਹੈ, ਜਾਂ ਥੋੜੀ ਬਹੁਤ ਹੈ ਜਾਂ ਕਦੇ ਕਦਾਈ ਪੈਦਾ ਹੁੰਦੀ ਹੈ। ਪਰ ਜਿਤਨੀ ਦੇਰ ਤੱਕ ਉਹ ਖਾਹਿਸ਼ ਹੀ ਪੂਰੀ ਨਹੀਂ ਹੋਏਗੀ ਉਤਨੀ ਦੇਰ ਤੱਕ ਉਹ ਮਿਲਣ ਕਿਸ ਤਰ੍ਹਾਂ ਹੋ ਸਕਦਾ ਹੈ। ਸੋ ਇੱਥੇ ਸਾਨੂੰ ਇੱਕ ਅਵਸਥਾ ਦੇ ਦਰਸ਼ਨ ਹੋ ਰਹੇ ਹਨ ਜਿੱਥੇ ਮਨ ਉਸ ਦੇ ਦੀਦਾਰਾਂ ਨੂੰ ਇਤਨਾ ਲੋਚ ਰਿਹਾ ਹੈ ਕਿ ਕਹਿੰਦਾ ਹੈ ਕਿ ਇਹ ਪ੍ਰਭੂ ਇੱਕ ਬਿੰਦ ਦੇ ਵਾਸਤੇ ਵੀ ਅਗਰ ਤੂੰ ਮੈਨੂੰ ਆਪਣੇ ਦਰਸ਼ਨ ਦੇ ਦੇਵੇਂ, ਇੱਕ ਪਲ ਛਿੰਨ ਦੇ ਵਾਸਤੇ ਵੀ ਤੂੰ ਆਪਣਾ ਦੀਦਾਰ ਕਰਨ ਦਾ ਮੈਨੂੰ ਮੌਕਾ ਦੇ ਦੇਵੇਂ ਤੇ ਮੈਨੂੰ ਬੁਲਾ ਲਵੇਂ, ਉਤਨੇ ਦੇ ਵਿੱਚ ਹੀ ਮੈਂ ਸਮਝਾਂਗਾ ਕਿ ਮੈਂ ਸਭ ਕੁਝ ਪਾ ਲਿਆ। ਇਤਨੀ ਇੰਟੈਂਸ ਖਾਹਿਸ਼ ਹੈ ਅਤੇ ਮੈਂ ਚਾਰੇ ਕੁੰਡਾਂ ਪਹਲੀਆਂ, ਹੋਰ ਮੇਰੀ ਕਿਸੇ ਚੀਜ਼ ਦੇ ਵਿੱਚ ਕੋਈ ਇੱਛਾ ਨਹੀਂ। ਸੰਤਾਂ ਨੂੰ ਜਾ ਕੇ ਪੁੱਛਦੇ ਹਨ ਕਿ ਦੱਸੋ ਮਾਰਗ, ਦੱਸੋ ਰਸਤਾ, ਦੱਸੋ ਕਿਵੇਂ ਉਸ ਪ੍ਰਭੂ ਨੂੰ ਮਿਲਿਆ ਜਾਏ। ਆਪਣੇ ਆਪੇ ਨੂੰ ਮਿਲਣਾ ਤੇ ਪ੍ਰਭੂ ਨੂੰ ਮਿਲਣਾ ਇੱਕ ਹੀ ਗੱਲ। ਆਪਣੇ ਆਪੇ ਦੀ ਪਹਿਚਾਣ ਹੀ ਪ੍ਰਭੂ ਦੀ ਪਹਿਚਾਣ ਹੈ, ਕਿਉਂਕਿ ਜੋ ਸਾਡਾ ਆਪਣਾ ਆਪਾ ਹੈ ਉਹ ਪ੍ਰਭੂ ਤੋਂ ਬਿਨਾਂ ਤੇ ਹੋ ਨਹੀਂ ਨਾ ਸਕਦਾ। ਕੋਈ ਵੀ ਚੀਜ਼ ਅਕਾਲ ਪੁਰਖ ਤੋਂ ਬਿਨਾਂ ਤੇ ਹੋ ਨਹੀਂ ਸਕਦੀ। ਉਸ ਦੇ ਦਰਮਿਆਨ ਦੇ ਵਿੱਚ ਇੱਕ ਝੂਠੀ ਹਸਤੀ ਪੈਦਾ ਹੋ ਗਈ ਹੈ, ਉਸ ਦੇ ਦਰਮਿਆਨ ਦੇ ਵਿੱਚ ਇੱਕ ਫੇਕ ਹਸਤੀ ਜੋ ਹੈ ਉਹ ਫੋਰਮ ਹੋ ਗਈ ਹੈ। ਉਸੇ ਨੂੰ ਹੀ ਹਉਮੈ ਹੈ, ਉਹੀ ਮੈਂ ਕਹਿੰਦੀ ਹੈ,
ਉਸ ਮੈਂ ਨੂੰ ਹੀ ਸਭ ਦੁੱਖ ਹਨ, ਉਸ ਮੈਂ ਨੂੰ ਹੀ ਮੇਰਾ ਮੇਰੀ ਹੈ। ਅਤੇ ਜਦੋਂ ਉਹ ਜਿਹੜੀ ਗਲਤ ਫਾਰਮ ਹੋਈ ਉਹ ਹਸਤੀ ਹੈ ਉਹ ਪਰੇ ਹਟ ਜਾਏਗੀ, ਦਰਮਿਆਨ ਚ ਉਹੀ ਦੀਵਾਰ ਹੈ, ਔਰ ਜਦੋਂ ਉਹ ਦੀਵਾਰ ਟੁੱਟ ਜਾਏਗੀ ਉਦੋਂ ਫਿਰ ਜੋ ਸਾਡਾ ਅਸਲ ਆਪਾ ਹੈ ਉਹ ਅੰਦਰ ਪਰਮਾਤਮਾ ਦੀ ਹੀ ਜੋਤ ਹੈ, ਉਸਦੇ ਦਰਸ਼ਨ ਹੋ ਜਾਣਗੇ, ਔਰ ਉਸਦੇ ਵਾਸਤੇ ਇਹ ਅਰਦਾਸ ਹੈ, ਇਹ ਜਾਚਨਾ ਹੈ ਕਿ ਇਹ ਸੰਤੋ ਮੈਨੂੰ ਮਾਰਗ ਦੱਸੋ। ਗੁਰੂ ਮਹਾਰਾਜ ਜੀ ਨੇ ਸ਼ਬਦ ਨੂੰ ਕਿੰਨੇ ਬਿਊਟੀਫੁਲ ਢੰਗ ਨਾਲ ਕੰਪੋਜ਼ ਕੀਤਾ ਹੈ, ਪਹਿਲਾਂ ਡਿਜ਼ਾਇਰ ਪੇਸ਼ ਕੀਤੀ ਹੈ, ਖਾਹਿਸ਼ ਪੇਸ਼ ਕੀਤੀ ਹੈ, ਤਮੰਨਾ ਪੇਸ਼ ਕੀਤੀ ਹੈ, ਫਿਰ ਮਾਰਗ ਲੱਭਣ ਦੀ ਇੱਛਾ ਹੈ, ਉਸਦੇ ਵਾਸਤੇ ਢੂੰਡ ਹੈ, ਸਰਚ ਹੈ ਕਿ ਇਹ ਸੰਤੋ ਮੈਨੂੰ ਉਹ ਮਾਰਗ ਦੱਸੋ ਤਾਂ ਕਿ ਮੈਂ ਉਸ ਮਾਰਗ ਤੇ ਚੱਲ ਪਾਵਾਂ, ਚੱਲਦਾ ਚੱਲਦਾ ਉਸ ਪ੍ਰਭੂ ਨੂੰ ਮੈਂ ਪਾ ਲਵਾਂ। ਉਹ ਮਹਾਂਪੁਰਸ਼ ਦੱਸਦੇ ਹਨ ਮਾਰਗ ਇਹ ਹੈ, ਰਸਤਾ ਇਹ ਹੈ, ਉਸ ਪ੍ਰਭੂ ਨੂੰ ਮਿਲਣ ਦੇ ਵਾਸਤੇ ਜੋ ਰਾਹ ਹੈ ਉਹਦੇ ਵਿੱਚ ਆਹਾ ਆਹਾ ਕਰਨਾ ਪੈਂਦਾ ਹੈ, ਉਸਨੂੰ ਸੁਣੋ ਪ੍ਰੇਮ ਦੇ ਨਾਲ,

ਕਾਰਜ ਰਾ। ਜਿਹੜਾ ਸੇਵਕ ਮਨ ਵੇਚਣ ਦਾ ਭਾਵ, ਜਦੋਂ ਅਸੀਂ ਕੋਈ ਚੀਜ਼, ਆਪਣੀ ਕੋਈ ਚੀਜ਼ ਕਿਸੇ ਨੂੰ ਵੇਚ ਦਈਏ, ਫਿਰ ਉਸ ਉੱਤੇ ਸਾਡੀ ਓਨਰਸ਼ਿਪ ਨਹੀਂ ਰਹਿ ਜਾਂਦੀ। ਉਸ ਦਾ ਓਨਰ ਉਹ ਹੋ ਜਾਂਦਾ ਹੈ ਜਿਸ ਨੂੰ ਉਹ ਵੇਚ ਦਿੱਤਾ ਜਾਂਦਾ। ਓਨਰਸ਼ਿਪ ਜੋ ਹੈ ਉਹ ਬਦਲ ਜਾਂਦੀ ਹੈ। ਗੁਰੂ ਮਹਾਰਾਜ ਜੀ ਕਹਿੰਦੇ ਹਨ, ਅਕਾਲ ਪੁਰਖ ਵਾਹਿਗੁਰੂ ਦੀ ਪ੍ਰਾਪਤੀ ਦੇ ਵਾਸਤੇ ਤੁਹਾਨੂੰ ਆਪਣਾ ਮਨ ਜੋ ਹੈ ਉਹ ਵੇਚ ਦੇਣਾ ਪਏਗਾ ਸਤਿਗੁਰੂ ਨੂੰ, ਅਤੇ ਤੁਹਾਡੇ ਮਨ ਦਾ ਓਨਰ ਜੋ ਹੈ ਉਹ ਸਤਿਗੁਰੂ ਹੋਏਗਾ। ਕਿਉਂਕਿ ਹੁਣ ਸਾਡੀ ਜ਼ਿੰਦਗੀ ਨੂੰ ਮਨ ਚਲਾਉਂਦਾ ਹੈ, ਮਨ ਚਲਾਉਂਦਾ। ਅਸੀਂ ਆਖਦੇ ਹਾਂ ਮੇਰਾ ਮਨ ਨਹੀਂ ਮੰਨਦਾ, ਮੇਰਾ ਮਨ ਆ ਕਹਿੰਦਾ। ਹਾਲੇ ਮੇਰੇ ਮਨ ਨੂੰ ਗੱਲ ਲੱਗਦੀ ਨਹੀਂ। ਗੁਰਬਾਣੀ ਪੜ੍ਹਨ ਨੂੰ ਮੇਰਾ ਮਨ ਲੱਗਦਾ ਨਹੀਂ ਹੈ, ਵਾਹਿਗੁਰੂ ਦਾ ਸਿਮਰਨ ਕਰਨ ਲੱਗਦਾ ਹਾਂ ਤਾਂ ਮੇਰਾ ਮਨ ਲੱਗਦਾ ਨਹੀਂ। ਸੋ ਇਹ ਮਨ ਹੀ ਰੁਕਾਵਟ, ਔਰ ਮਨ ਫਿਰ ਆਪਣੀ ਇੱਛਾ ਜੋ ਹੈ ਉਹ ਪੂਰੀ ਨਾ ਹੋਵੇ ਤਾਂ ਕ੍ਰੋਧਿਤ ਹੁੰਦਾ ਹੈ, ਗੁੱਸਾ ਚੜ੍ਹਦਾ ਹੈ। ਗੁਰੂ ਮਹਾਰਾਜ ਜੀ ਆਖਦੇ ਹਨ, ਇਨਸਾਨ ਤੈਨੂੰ ਆਪਣਾ ਮਨ ਗੁਰੂ ਨੂੰ ਦੇ ਦੇਣਾ ਪਏਗਾ। ਜਦੋਂ ਅਸੀਂ ਆਪਣਾ ਮਨ ਐਕਸਰਸਾਈਜ਼ ਨਾ ਕਰ ਸਕੀਏ ਫਿਰ ਸਾਡੀ ਆਪਣੀ ਅਥਾਰਟੀ ਖਤਮ ਹੋ ਜਾਂਦੀ ਹੈ, ਸਾਡੀ ਅਥਾਰਟੀ ਨਹੀਂ ਰਹਿ ਜਾਂਦੀ। ਮੇਰਾ ਮਨ ਕਹਿੰਦਾ ਹੈ ਸੌਣ ਨੂੰ, ਪਰ ਉਹ ਅਸੀਂ ਕਿਸੇ ਨੂੰ ਦੇ ਚੁੱਕੇ ਹਾਂ, ਉਸਦੀ ਮਰਜ਼ੀ ਹੈ ਸੌਣ ਦੇਵੇ ਜਾਂ ਨਾ ਸੌਣ ਦੇਵੇ। ਮੇਰਾ ਮਨ ਕਰਦਾ ਹੈ ਸਰਟਨ ਚੀਜ਼ਾਂ ਰੈਲਿਸ਼ ਕਰਨ ਨੂੰ, ਜਿਸ ਨੂੰ ਅਸੀਂ ਦੇ ਚੁੱਕੇ ਹਾਂ ਮਨ, ਉਸਦੀ ਮਰਜ਼ੀ ਹੈ ਉਹ ਕਰਨ ਦੇਵੇ ਜਾਂ ਨਾ ਕਰਨ ਦੇਵੇ। ਮੈਨੂੰ ਕੋਈ ਗਾਲੀ ਦਿੰਦਾ ਹੈ, ਮੇਰਾ ਮਨ ਕਰਦਾ ਹੈ ਮੈਂ ਉਸਨੂੰ 10 ਗਾਲੀਆਂ ਦਿਆਂ, ਪਰ ਹੁਣ ਕਿਉਂਕਿ ਮੇਰੇ ਪਾਸ ਮਨ ਰਹਿ ਨਹੀਂ ਗਿਆ ਕਿਉਂਕਿ ਕਿਸੇ ਨੂੰ ਦੇ ਚੁੱਕਾ। ਜਦ ਕਿਸੇ ਨੂੰ ਦੇ ਚੁੱਕਾ ਹਾਂ ਤਾਂ ਫਿਰ ਮੈਂ ਰਿਐਕਟ ਕਿਵੇਂ ਕਰਾਂਗਾ, ਮਨ ਨਹੀਂ ਹੈ ਪਾਸ। ਔਰ ਜੇ ਮਨ ਦੇ ਦਿੱਤਾ ਤਾਂ ਹਸਤੀ ਹੀ ਦੇ ਦਿੱਤੀ, ਸਮਝੋ ਹਸਤੀ ਹੀ ਦੇ ਦਿੱਤੀ। ਉਸ ਫੇਕ ਹਸਤੀ ਨੂੰ, ਝੂਠੀ ਹਸਤੀ ਨੂੰ, ਜੋ ਸਾਡੀ ਸਭਨਾ ਦੀ ਇੱਕ ਫੋਰਮ ਹੋਈ ਹੋਈ ਹੈ, ਉਸ ਹਸਤੀ ਨੂੰ ਮਹਾਰਾਜ ਜੀ ਛੀਨ ਲੈਣਾ ਚਾਹੁੰਦੇ ਹਨ, ਮਹਾਰਾਜ ਜੀ ਸਾਥੋਂ ਲੈ ਲੈਣਾ ਚਾਹੁੰਦੇ ਹਨ। ਕਿਉਂਕਿ ਸਭ ਤੋਂ ਘਟੀਆ ਚੀਜ਼ ਇਹੀ ਹੈ, ਔਰ ਇਨਸਾਨ ਆਪਣਾ ਮਨ ਕਿਸੇ ਨੂੰ ਦਿੰਦਾ ਨਹੀਂ, ਕਿਸੇ ਨੂੰ ਨਹੀਂ ਇਹ ਦੇ ਸਕਦਾ। ਪਰ ਗੁਰੂ ਦਾ ਰਿਸ਼ਤਾ ਹੀ ਐਸਾ ਹੈ ਕਿ ਜਿੱਥੇ ਇੱਕ ਮਨ ਦੇਣਾ ਪੈਂਦਾ ਹੈ। ਮਹਾਰਾਜ ਜੀ ਆਖਦੇ ਹਨ, ਮਨ ਅਰਪਿਓ। ਹੁਣ ਇਹ ਦੇਖ ਲਓ ਕਿਤਨੀ ਆਸਾਨ ਗੱਲ, ਕਿਤਨੀ ਆਸਾਨ ਗੱਲ। ਗੁਰੂ ਝਿੜਕ ਸਕਦਾ ਹੈ, ਅਗਰ ਉਹ ਤਾੜੇ ਝਿੜਕੇ ਨਾਰਾਜ਼ ਹੋਏ, ਅਸੀਂ ਉਸਦੇ ਆਦੀ ਨਹੀਂ ਹਾਂ ਕਿ ਸਾਨੂੰ ਕੋਈ ਝਿੜਕੇ, ਸਾਡੀ ਹੋਮੇ ਅਲਾਓ ਨਹੀਂ ਕਰਦੀ, ਨਹੀਂ ਨਾ ਕਰਦੀ। ਹੁਣ
ਹਉਮੈ ਅਲਾਓ ਨਹੀਂ ਕਰਦੀ, ਹਉਮੈ ਪਸੰਦ ਨਹੀਂ ਕਰਦੀ ਕਿ ਉਸਦੇ ਰਸਤੇ ਦੇ ਵਿੱਚ ਕੋਈ ਆਵੇ। ਪਰ ਇਹ ਹੁਣ ਸੁਭਾਅ, ਇਹ ਪੈਟਰਨ ਸਾਰੇ ਦੇ ਸਾਰੇ ਗੁਰੂ ਨੇ ਤੋੜਨੇ ਹਨ, ਤਾਂ ਹੀ ਉਹ ਹਸਤੀ ਟੁੱਟੇਗੀ। ਉਸ ਹਸਤੀ ਨੂੰ ਗੁਰੂ ਨੇ ਮਾਰ ਦੇਣਾ ਹੈ। ਮਹਾਰਾਜ ਜੀ ਨੇ ਆਖਿਆ ਮਰਨਾ ਪੈਂਦਾ, ਜੀਵਤ ਮਰੇ ਮਰੇ ਫੁਨ ਜੀਵੇ ਤਾਂ ਮੁਖੰਤਰ ਪਾਏ, ਨਾਨਕ ਸਤਿਗੁਰ ਤਦ ਹੀ ਪਾਏ ਜਾਂ ਵਿੱਚੋਂ ਆਪ ਗਵਾਏ, ਨਾਨਕ ਸਤਿਗੁਰ ਤਦ ਹੀ ਪਾਏ ਜਾਂ ਵਿੱਚੋਂ ਆਪ ਗਵਾਏ। ਕਹਿੰਦੇ ਸਤਿਗੁਰੂ ਵੀ ਉਦੋਂ ਹੀ ਮਿਲਦਾ ਹੈ, ਨਾਨਕ ਸਤਿਗੁਰ ਤਦ ਹੀ ਪਾਏ, ਸਤਿਗੁਰੂ ਵੀ ਤਦੋਂ ਹੀ ਜਾ ਕੇ ਮਿਲਦਾ ਹੈ ਜੇ ਤੁਹਾਡਾ ਆਪਣਾ ਮਨ ਮਰਜ਼ੀ ਵਾਲਾ ਮਨ ਜੋ ਹੈ ਉਸਨੂੰ ਵਿੱਚੋਂ ਗਵਾ ਦਿਓ। ਕਿਉਂਕਿ ਦੁਨੀਆਂ ਦੇ ਸਾਰੇ ਰਿਸ਼ਤਿਆਂ ਦੇ ਵਿੱਚ ਅਸੀਂ ਆਪੋ ਆਪਣੀ ਹਉਮੈ ਨੂੰ ਲੈ ਕੇ ਮਿਲਦੇ ਹਾਂ, ਆਪੋ ਆਪਣੀ ਹਉਮੈ ਨੂੰ ਲੈ ਕੇ ਮਿਲਦੇ ਹਾਂ, ਅਤੇ ਸਾਨੂੰ ਹਮੇਸ਼ਾ ਇਹ ਡਰ ਹੁੰਦਾ ਹੈ ਕਿ ਕਿਤੇ ਮੇਰੀ ਹਉਮੈ ਛੋਟੀ ਨਾ ਪੈ ਜਾਏ, ਮੈਂ ਛੋਟਾ ਨਾ ਪੈ ਜਾਏ। ਦੁਨੀਆਂ ਦੇ ਤਮਾਮ ਰਿਸ਼ਤਿਆਂ ਦੇ ਵਿੱਚ ਅਸੀਂ ਹਉਮੈ ਨੂੰ ਲੈ ਕੇ ਮਿਲਦੇ ਹਾਂ, ਆਪੋ ਆਪਣੀਆਂ ਕੁਆਲਿਟੀਜ਼ ਨੂੰ ਲੈ ਕੇ ਮਿਲਦੇ ਹਾਂ, ਖੂਬੀਆਂ ਨੂੰ ਲੈ ਕੇ ਮਿਲਦੇ ਹਾਂ। ਲੇਕਿਨ ਗੁਰੂ ਦਾ ਇੱਕ ਇਹ ਰਿਸ਼ਤਾ ਹੈ ਜਿਸ ਦੇ ਵਿੱਚ ਆਪਣੀ ਹਉਮੈ ਨੂੰ, ਆਪਣੇ ਮਨ ਨੂੰ, ਆਪਣੀ ਹਸਤੀ ਨੂੰ, ਆਪਣੀ ਹੋਂਦ ਨੂੰ, ਆਪਣੀ ਮਰਜ਼ੀ ਨੂੰ ਬਿਲਕੁਲ ਮਾਰ ਕੇ ਹੀ ਮਿਲਿਆ ਜਾ ਸਕਦਾ, ਵੈਸੇ ਮਿਲਿਆ ਹੀ ਨਹੀਂ ਜਾ ਸਕਦਾ, ਮਿਲਣ ਹੀ ਨਹੀਂ ਹੋ ਸਕਦਾ। ਨਾਨਕ ਸਤਿਗੁਰ ਤਦ ਹੀ ਪਾਏ ਜਾਂ ਵਿੱਚੋਂ ਆਪ ਗਵਾਏ। ਕਹਿੰਦੇ ਢੰਗ ਬਸ ਇਹੀ ਹੈ ਆਪਣੇ ਆਪੇ ਨੂੰ ਪਹਿਚਾਨਣ ਦਾ, ਮਨ ਅਰਪਿਓ, ਹਉਮੈ ਤਜੋ, ਆਪਣਾ ਮਨ ਦੇ ਦਿਓ ਅਤੇ ਆਪਣੀ ਹਉਮੈ ਜੋ ਹੈ ਉਹ ਦੇ ਦਿਓ। ਮਨ ਅਰਪਿਓ ਹਉਮੈ ਤਜੋ ਇਤ ਪੰਥ ਜੁਲਾਈਆ। ਕਹਿੰਦੇ ਆ ਪੰਥ ਹੈ, ਅਸੀਂ ਪਤਾ ਨਹੀਂ ਕਿਹੜਾ ਪੰਥ ਕਹਿੰਦੇ ਰਹਿੰਦੇ, ਕਹਿੰਦੇ ਆ ਪੰਥ ਹੈ ਜਿਸ ਪੰਥ ਦੇ ਉੱਤੇ ਚੱਲਣਾ ਹੈ। ਮਨ ਅਰਪਿਓ ਹਉਮੈ ਤਜੋ, ਹਰੇਕ ਇਨਸਾਨ ਦੀ ਇੱਕ ਆਪਣੀ ਹਸਤੀ ਹੈ ਅਤੇ ਆਪਣੀ ਅਥਾਰਟੀ ਸਮਝਦਾ ਹੈ। ਦੁਨੀਆਂ ਦੇ ਵਿੱਚ ਜਦੋਂ ਸਾਡੇ ਉੱਤੇ ਕੋਈ ਦੂਸਰੀ ਅਥਾਰਟੀ ਹੁੰਦੀ ਹੈ ਉਦੋਂ ਅਸੀਂ ਉਸਨੂੰ ਹੈਪੀਲੀ ਐਕਸੈਪਟ ਨਹੀਂ ਕਰਦੇ, ਕਈ ਦਫਾ ਮਜਬੂਰੀ ਦੇ ਨਾਲ ਸਾਨੂੰ ਐਕਸੈਪਟ ਕਰਨੀ ਪੈਂਦੀ, ਹੈਪੀਲੀ ਐਕਸੈਪਟ ਨਹੀਂ ਕਰਦੇ। ਦੱਸੋ ਕਿਸ ਦੀ ਅਥਾਰਟੀ ਨੂੰ ਅਸੀਂ ਬਹੁਤ ਹੈਪੀਲੀ ਐਕਸੈਪਟ ਕਰਦੇ ਹਾਂ? ਕਿਸੇ ਦੀ ਅਥਾਰਟੀ ਨੂੰ ਅਸੀਂ ਹੈਪੀਲੀ ਐਕਸੈਪਟ ਨਹੀਂ ਕਰਦੇ, ਪਰ ਇੱਥੇ ਗੁਰੂ ਦੀ ਅਥਾਰਟੀ ਨੂੰ ਸ਼ਿਸ਼ ਜੋ ਹੈ ਉਹ ਪਿਆਰ ਕਰਦਾ ਹੈ। ਇਹ ਫਰਕ, ਮਹਾਰਾਜ ਜੀ ਨੇ ਇੱਕ ਸ਼ਬਦ ਲਿਖਿਆ ਨਾ ਗੁਰੂ ਨਾਨਕ ਸਾਹਿਬ ਜੀ ਨੇ, ਮੁੱਲ ਖਰੀਦੀ ਲਾਲਾ ਗੋਲਾ, ਮੇਰਾ ਨਾਉ ਸੁਭਾਗਾ, ਤੁਰਕੀ ਬਚਨੀ ਹਾਟ ਬਿਕਾਨਾ। ਕਹਿੰਦੇ ਮੈਂ ਵਿਕ ਗਿਆ ਹਾਂ। ਪੁਰਾਣੇ ਜ਼ਮਾਨਿਆਂ ਦੇ ਵਿੱਚ ਇਨਸਾਨ ਵਿਕਦੇ ਸਨ, ਅਤੇ ਜਦੋਂ ਇਨਸਾਨ ਕੋਈ ਵਿਕ ਜਾਂਦਾ ਸੀ ਉਹਦੀ ਆਪਣੀ ਕੋਈ ਅਥਾਰਟੀ ਨਹੀਂ ਸੀ ਰਹਿ ਜਾਂਦੀ, ਉਹ ਸਲੇਵ ਬਣ ਜਾਂਦਾ ਸੀ। ਫਿਰ ਜੋ ਉਸਦਾ ਮਾਲਕ ਹੈ ਉਹ ਉਸ ਤੋਂ ਜੋ ਮਰਜ਼ੀ ਕਰਾਵੇ, ਸੌਣ ਦਵੇ ਨਾ ਦਵੇ, ਖਾਣ ਨੂੰ ਦਵੇ ਨਾ ਦਵੇ, ਕੱਪੜਾ ਦਵੇ ਨਾ ਦਵੇ, ਉਹ ਸਲੇਵ ਕੁਛ ਨਹੀਂ ਸੀ ਕਰ ਸਕਦਾ, ਕਿਉਂਕਿ ਉਹ ਉਸਨੇ ਖਰੀਦਿਆ ਹੁੰਦਾ ਸੀ। ਮਹਾਰਾਜ ਜੀ ਕਹਿੰਦੇ ਹਨ ਮੈਂ ਵੀ ਵਿਕਿਆ ਹੋਇਆ ਹਾਂ, ਤੁਰਕੀ ਬਚਨੀ ਹਾਟ ਬਿਕਾਨਾ। ਕਹਿੰਦੇ ਮੈਂ ਵੀ ਵਿਕ ਗਿਆ ਹਾਂ, ਹੁਣ ਮੇਰੀ ਆਪਣੀ ਕੋਈ ਹਸਤੀ ਨਹੀਂ। ਜਦੋਂ ਆਪਣੀ ਹਸਤੀ ਹੀ ਨਾ ਰਹੀ, ਪਰ ਉਹ ਜੋ ਸਲੇਵਰੀ ਸੀ ਉਸ ਦੇ ਵਿੱਚ ਸਲੇਵ ਕਦੇ ਖੁਸ਼ ਨਹੀਂ ਸੀ ਹੁੰਦਾ, ਉਸ ਸਲੇਵਰੀ ਨੂੰ ਸਲੇਵ ਕਦੇ ਹੈਪੀਲੀ ਐਕਸੈਪਟ ਨਹੀਂ ਸੀ ਕਰਦਾ, ਉਸ ਸਲੇਵਰੀ ਨੂੰ ਸਲੇਵ ਕਦੇ ਪਿਆਰ ਨਹੀਂ ਸੀ ਕਰਦਾ। ਅਤਿਅੰਤ ਦੁਖੀ ਹੁੰਦਾ ਸੀ, ਚਾਹੁੰਦਾ ਸੀ ਕਿ ਕਿਸ ਤਰ੍ਹਾਂ ਮੈਂ ਇਸ ਸਲੇਵਰੀ ਦੇ ਵਿੱਚੋਂ ਆਜ਼ਾਦ ਹੋ ਜਾਵਾਂ।
ਪਰ ਇਹ ਸਲੇਵਰੀ ਐਸੀ ਹੈ, ਇਹ ਗੁਲਾਮੀ ਐਸੀ ਹੈ ਜਿੱਥੇ ਕਹਿੰਦੇ ਹਨ ਮੈਂ ਆਪਣੀ ਇੱਛਾ ਦੇ ਨਾਲ, ਆਪਣੀ ਮਰਜ਼ੀ ਦੇ ਨਾਲ ਮੈਂ ਖੁਦ ਵਿਕ ਗਿਆ ਹਾਂ। ਉਦੋਂ ਲੋਕਾਂ ਨੂੰ ਜ਼ਬਰਦਸਤੀ ਪਕੜ ਕੇ ਵੇਚਿਆ ਜਾਂਦਾ ਸੀ, ਫੜ ਲਿਆ ਜਾਂਦਾ ਸੀ, ਫਸਾ ਲਿਆ ਜਾਂਦਾ ਸੀ, ਫਿਰ ਉਹਨਾਂ ਨੂੰ ਵੇਚਿਆ ਜਾਂਦਾ ਸੀ, ਕੁੱਟਿਆ ਮਾਰਿਆ ਜਾਂਦਾ ਸੀ, ਉਹਨਾਂ ਨੂੰ ਖਰੀਦਣ ਵਾਲੇ ਉਹਨਾਂ ਨੂੰ ਖਰੀਦ ਕੇ ਲੈ ਜਾਂਦੇ ਸਨ, ਫਿਰ ਉਹਨਾਂ ਦੀ ਪ੍ਰੋਪਰਟੀ ਹੁੰਦੀ ਸੀ ਔਰ ਉਸ ਦੇ ਵਿੱਚੋਂ ਨਿਕਲਣਾ ਭੱਜ ਜਾਣਾ ਚਾਹੁੰਦੇ ਸਨ। ਪਰ ਇਹ ਸਲੇਵਰੀ ਮੁਹੱਬਤ ਦੇ ਵਿੱਚ ਹੈ, ਪਿਆਰ ਦੇ ਵਿੱਚ, ਕਿਉਂਕਿ ਗੁਰੂ ਇਤਨਾ ਪਿਆਰਾ ਲੱਗਦਾ ਹੈ, ਇਤਨਾ ਮਹਾਨ ਹੈ। ਮਹਾਰਾਜ ਜੀ ਆਖਦੇ ਹਨ ਮੇਰਾ ਦਿਲ ਕਰਦਾ ਹੈ ਕਿ ਮੈਂ ਵਿਕ ਜਾਵਾਂ ਤੇਰੇ ਪਾਸ, ਤੂੰ ਮੇਰਾ ਸਾਹਿਬ ਹੋਵੇਂ, ਜੋ ਤੂੰ ਆਖੇ ਮੈਂ ਉਹੀ ਕਰਾਂ। ਮਹਾਰਾਜ ਜੀ ਆਖਦੇ ਨੇ ਜਿਤਨੀ ਦੇਰ ਤੱਕ ਤੁਹਾਡਾ ਰਿਸ਼ਤਾ ਅਜਿਹਾ ਨਹੀਂ ਹੈ, ਉਤਨੀ ਦੇਰ ਤੱਕ ਤੁਸੀਂ ਜੋ ਤੁਹਾਡਾ ਗਲਤ ਆਪਾ ਹੈ, ਜਬ ਹਮ ਹੋਤੇ ਤਬ ਤੂੰ ਨਾ ਹੀ, ਜਬ ਤੱਕ ਉਹ ਹਮ ਹੈ ਮੈਂ ਹਾਂ, ਉਹ ਹਸਤੀ ਖਲੋਤੀ ਹੈ, ਉਦੋਂ ਤੱਕ ਫਿਰ ਅਸਲ ਹਸਤੀ ਦੇ ਦੀਦਾਰ ਨਹੀਂ ਹੋ ਸਕਦੇ। ਅਸਲ ਹਸਤੀ ਦੇ ਦੀਦਾਰਾਂ ਦੇ ਵਾਸਤੇ ਇਸ ਝੂਠੀ ਹਸਤੀ ਨੂੰ ਮਰਨਾ ਪਏਗਾ, ਔਰ ਹੋਰ ਕੋਈ ਵੀ ਰਿਸ਼ਤਾ ਸੰਭਵ ਨਹੀਂ ਹੈ ਜਿਸ ਦੇ ਸਾਹਮਣੇ ਇਹ ਮਰ ਸਕੇ। ਬੱਚਾ ਪੇਰੈਂਟਸ ਦੇ ਸਾਹਮਣੇ ਮਰ ਨਹੀਂ ਸਕਦਾ, ਆਪਣੀ ਹਸਤੀ ਨੂੰ ਤਿਆਗ ਨਹੀਂ ਸਕਦਾ, ਪੇਰੈਂਟਸ ਨੂੰ ਉਹ ਜਵਾਬ ਦੇ ਸਕਦਾ, ਬੇਸ਼ੱਕ ਪੋਲਾਈਟਲੀ ਦੇ ਦੇਵੇ, ਉਹਨਾਂ ਦੇ ਨਾਲ ਡਿਸਐਗਰੀ ਕਰ ਸਕਦਾ ਹੈ। ਪਤੀ ਪਤਨੀ ਦਾ ਵੀ ਜੋ ਰਿਸ਼ਤਾ ਹੈ, ਉਸ ਦੇ ਵਿੱਚ ਵੀ ਪਤਨੀ ਪਤੀ ਦੇ ਨਾਲ ਡਿਸਐਗਰੀ ਕਰ ਸਕਦੀ ਹੈ, ਪਤੀ ਪਤਨੀ ਦੇ ਨਾਲ ਡਿਸਐਗਰੀ ਕਰ ਸਕਦਾ ਹੈ। ਭਰਾ ਭਰਾ ਦਾ ਰਿਸ਼ਤਾ ਹੈ, ਉੱਥੇ ਵੀ ਕੋਈ ਵੀ ਭਰਾ ਦੂਸਰੇ ਭਰਾ ਨੂੰ ਐਬਸੋਲੂਟਲੀ ਸਰੈਂਡਰ ਨਹੀਂ ਕਰ ਸਕਦਾ, ਦੋਨਾਂ ਦੀ ਆਪੋ ਆਪਣੀ ਅਥਾਰਟੀ ਹੈ, ਆਪੋ ਆਪਣੀ ਹਸਤੀ ਹੈ। ਸੋ ਸਾਡੀ ਦੁਨੀਆ 'ਚ ਕੋਈ ਵੀ ਅਜਿਹਾ ਰਿਸ਼ਤਾ ਨਹੀਂ ਹੈ ਜੋ ਰਿਸ਼ਤਾ ਸਾਡੇ ਲਈ ਇਹ ਗਰਾਊਂਡ ਬਣੇ ਕਿ ਜਿੱਥੇ ਅਸੀਂ ਆਪਣੀ ਹਸਤੀ ਨੂੰ ਮਿਟਾ ਸਕੀਏ, ਆਪਣੀ ਹਸਤੀ ਨੂੰ ਸਰੈਂਡਰ ਕਰ ਸਕੀਏ, ਆਪਣੇ ਆਪ ਨੂੰ ਵੇਚ ਦਈਏ, ਤੇ ਵਿਕੀ ਹੋਈ ਚੀਜ਼ ਸਮਝੀਏ ਕਿ ਹੁਣ ਇਹ ਮਾਲਕ ਮੇਰਾ ਇਹ ਹੈ, ਮੇਰੀ ਆਪਣੀ ਕੋਈ ਹਸਤੀ ਨਹੀਂ ਰਹਿ ਗਈ। ਗੁਰੂ ਮਹਾਰਾਜ ਜੀ ਕਹਿੰਦੇ ਹਨ ਮਨ ਅਰਪਿਓ ਹੋਮੇ ਤਜੋ ਇਤਪੰਥ ਜੁਲਾਈ, ਆਪਣਾ ਮਨ ਤੁਹਾਨੂੰ ਅਰਪਣ ਕਰਨਾ ਪੈਣਾ ਹੈ, ਅਤੇ ਫਿਰ ਹਰ ਗੁਰੂ ਦੇ ਵਚਨ ਨੂੰ ਤੁਹਾਨੂੰ ਸਵੀਕਾਰ ਕਰਨਾ ਪੈਣਾ ਹੈ। ਤੁਸੀਂ ਕਿਸੇ ਵੀ ਵਚਨ ਦੀ ਉਲੰਘਣਾ ਨਹੀਂ ਕਰ ਸਕਦੇ, ਉਹ ਤੁਹਾਡਾ ਰਾਈਟ ਹੀ ਨਹੀਂ ਹੈ, ਤੁਹਾਡਾ ਬਿਲਕੁਲ ਰਾਈਟ ਨਹੀਂ ਹੈ। ਗੁਰੂ ਵੱਲੋਂ ਡਿਸਿਪਲਿਨ ਮਿਲੇਗਾ ਔਰ ਉਸ ਡਿਸਿਪਲਿਨ ਨੂੰ ਤੋੜਨ ਦੀ ਤੁਹਾਨੂੰ ਅਥਾਰਟੀ ਨਹੀਂ। ਆਪਣਾ ਆਪਾਂ ਮਰ ਗਿਆ ਨਾ, ਆਪਣੀ ਹੋਂਦ ਕੋਈ ਰਹੀ ਨਹੀਂ ਗਈ। ਉਸ ਡਿਸਿਪਲਿਨ ਦੇ ਵਿੱਚ ਚੱਲਦਿਆਂ, ਉਸ ਗੁਰੂ ਦੇ ਵਚਨਾਂ ਦੇ ਆਧਾਰ ਤੇ ਚੱਲਦਿਆਂ ਆਪਣੀ ਫਿਰ ਜ਼ਿੰਦਗੀ ਕੁਛ ਨਹੀਂ ਰਹਿ ਗਈ ਜੋ ਗੁਰੂ ਦੇ ਵਚਨ ਹਨ, ਜੋ ਗੁਰੂ ਦੇ ਫੁਰਮਾਨ ਹਨ, ਜੋ ਗੁਰੂ ਦਾ ਹੁਕਮ ਹੈ, ਉਸ ਨੂੰ ਕਮਾਉਣਾ ਹੈ ਸਿਰਫ, ਜ਼ਿੰਦਗੀ ਦਾ ਮਨੋਰਥ ਸਿਰਫ ਇਹੀ ਰਹਿ ਜਾਂਦਾ। ਇਸ ਵੇਲੇ ਸਾਡੀ ਜ਼ਿੰਦਗੀ ਦਾ ਮਨੋਰਥ ਜੋ ਹੈ ਉਹ ਜੋ ਸਾਡੇ ਮਨ ਚਾਹੁੰਦੇ ਹਨ ਉਹ ਹੈ, ਜੋ ਸਾਨੂੰ ਆਲੇ ਦੁਆਲੇ ਇਨਫਲੂਐਂਸਿਸ ਮਿਲਦੇ ਹਨ ਉਹ ਹੈ। ਪਰ ਜਦੋਂ ਕੋਈ ਗੁਰੂ ਦਾ ਡਿਸਾਈਪਲ ਬਣ ਜਾਂਦਾ ਹੈ ਉਦੋਂ ਉਸ ਦਾ ਇੱਕ ਹੀ ਮਨੋਰਥ ਹੁੰਦਾ ਹੈ ਕਿ ਉਹ ਆਪਣੇ ਗੁਰੂ ਦੇ ਵਚਨਾਂ ਨੂੰ ਕਮਾਉਂਦਾ ਹੈ, ਉਹਨਾਂ 'ਚ ਉਸਨੂੰ ਨਫ਼ਾ ਹੋ ਜਾਏ ਤਾਂ ਵੀ ਠੀਕ, ਨੁਕਸਾਨ ਹੋ ਜਾਏ ਤਾਂ ਵੀ ਠੀਕ, ਉਹਨਾਂ ਬਚਨਾਂ ਨੂੰ ਕਮਾਉਂਦਿਆਂ ਹੋਇਆਂ ਉਸਦੀ ਡੈਥ ਵੀ ਹੋ ਜਾਏ ਤਾਂ ਵੀ ਠੀਕ। ਅਬ ਹਮ ਚਲੀ ਠਾਕੁਰ ਪੈ ਹਾਰ, ਐ ਠਾਕੁਰ ਹੁਣ ਮੈਂ ਤੇਰੇ ਸਾਹਮਣੇ ਆ ਕੇ ਹਾਰ ਗਈ, ਹਾਰ ਮੰਨ ਲਈ। ਜੋ ਹਾਰ ਮੰਨ ਲੈਂਦਾ ਸਰੈਂਡਰ ਕਰ ਦਿੰਦਾ, ਦੂਸਰੇ ਦੇ ਕਬਜ਼ੇ 'ਚ ਆ ਜਾਂਦਾ, ਦੂਸਰੇ ਦੀ ਅਥਾਰਟੀ। ਜਬ ਹਮ ਸ਼ਰਨ ਪ੍ਰਭੂ ਕੀ ਆਈ ਰਾਖ ਪ੍ਰਭੂ ਭਾਵੇਂ ਮਾਰ, ਹੁਣ ਤੇਰੀ ਮਰਜ਼ੀ ਹੈ ਭਾਵੇਂ ਤੂੰ ਮੈਨੂੰ ਰੱਖ ਜਾਂ ਮਾਰ। ਦੁਨੀਆਂ 'ਚ ਕਿਹੜਾ ਐਸਾ ਰਿਸ਼ਤਾ ਹੈ ਜਿਸ ਨੂੰ ਅਸੀਂ ਇਹ ਕਹਿ ਸਕੀਏ ਕਿ ਤੇਰੀ ਮਰਜ਼ੀ ਹੈ, ਜਦੋਂ ਮਰਜ਼ੀ ਮੈਨੂੰ ਮਾਰ ਦੇ। ਉਸ ਵਿੱਚ ਇੱਕ ਝਟਕਾ ਮਾਰਿਆ ਹੋਇਆ ਸਹਾਰ ਨਹੀਂ ਸਕਦੇ, ਤੇ ਮਾਰ ਦੇਣਾ ਤੇ ਬਹੁਤ ਦੂਰ ਦੀ ਗੱਲ ਹੈ। ਗੁਰੂ ਮਹਾਰਾਜ ਜੀ ਕਹਿੰਦੇ ਸਿਰਫ ਇੱਕ ਗੁਰੂ ਮਹਾਂਪੁਰਸ਼, ਗੁਰੂ ਸਤਿਗੁਰੂ ਹੀ ਇੱਕ ਐਸੀ ਹਸਤੀ ਹੈ ਜੋ ਕਿ ਤੁਹਾਡੇ ਲਈ ਉਹ ਗਰਾਊਂਡ ਬਣਦੀ ਹੈ, ਤੁਹਾਨੂੰ ਹੈਲਪ ਕਰਦੀ ਹੈ, ਜਿਸ ਦੇ ਰਾਹੀਂ ਤੁਸੀਂ ਆਪਣੀ ਇਸ ਹਸਤੀ ਨੂੰ ਮਾਰ ਸਕਦੇ ਹੋ। ਔਰ ਇਸ ਹਸਤੀ ਨੂੰ ਮਾਰੇ ਤੋਂ ਬਿਨਾਂ ਮਨ ਨੂੰ ਸ਼ਾਂਤੀ ਨਹੀਂ ਆ ਸਕਦੀ,
ਮਨ ਨੂੰ ਠੰਡਕ ਨਹੀਂ ਮਿਲ ਸਕਦੀ, ਮਨ ਨੂੰ ਤ੍ਰਿਪਤੀ ਨਹੀਂ ਮਿਲ ਸਕਦੀ। ਜਨਮਾਂ ਜਨਮਾਂਤਰਾਂ ਦੇ ਰੋਗ ਅਤੇ ਦੁੱਖ ਕਸ਼ਟ ਜੋ ਹਨ ਉਹ ਜਾ ਨਹੀਂ ਸਕਦੇ। ਸੰਤਾਂ ਨੂੰ ਜਾ ਕੇ ਬੇਨਤੀ ਕੀਤੀ ਕਿ ਮੈਨੂੰ ਦੱਸੋ ਉਸ ਪ੍ਰਭੂ ਨੂੰ ਮਿਲਣ ਦਾ ਮਾਰਗ ਕੀ ਹੈ, ਮੈਂ ਉਸਦੇ ਦੀਦਾਰ ਕਰਨੇ ਚਾਹੁੰਦਾ ਹਾਂ। ਉਹ ਕਹਿੰਦੇ ਬਸ ਮਾਰਗ ਇਹੀ ਹੈ, ਆਪਣਾ ਮਨ ਗੁਰੂ ਨੂੰ ਅਰਪਣ ਕਰ ਦੇ ਅਤੇ ਆਪਣੀ ਹਉਮੈ ਨੂੰ ਤਿਆਗ ਦੇ। ਉਹ ਤਾਂ ਹੀ ਪੋਸੀਬਲ ਹੋ ਸਕਦਾ ਹੈ ਜੇ ਅਸੀਂ ਉਸ ਦੀ ਰਜ਼ਾ ਦੇ ਵਿੱਚ ਆ ਜਾਈਏ, ਜੇ ਅਸੀਂ ਉਸ ਦੀ ਰਜ਼ਾ ਦੇ ਵਿੱਚ ਆ ਜਾਈਏ। ਕਈ ਦਫਾ ਸਾਨੂੰ ਪਤਾ ਹੁੰਦਾ ਹੈ ਕਿ ਵੀ ਆਹ ਗੱਲ ਗੁਰੂ ਆਸ਼ੇ ਅਨੁਸਾਰ ਸਹੀ ਨਹੀਂ ਹੈ, ਪਰ ਫਿਰ ਵੀ ਅਸੀਂ ਕਰਦੇ ਹਾਂ ਕਿ ਲੋਕਾਚਾਰੀ ਰੱਖਣੀ ਪੈਂਦੀ ਹੈ, ਲੋਕਾਚਾਰੀ ਰੱਖਣੀ ਪੈਂਦੀ। ਉੱਥੇ ਅਸੀਂ ਜਾਣਦੇ ਹਾਂ ਕਿ ਗੁਰੂ ਮਹਾਰਾਜ ਇਸ ਗੱਲ ਨਾਲ ਸਹਿਮਤ ਨਹੀਂ ਹਨ, ਪਰ ਅਸੀਂ ਉਸ ਲਾਈਨ ਨੂੰ ਕ੍ਰੋਸ ਕਰ ਜਾਂਦੇ ਹਾਂ, ਉਸ ਵਚਨ ਦੀ ਉਲੰਘਣਾ ਕਰ ਜਾਂਦੇ ਹਾਂ, ਉਸ ਨੂੰ ਟੱਪ ਜਾਂਦੇ ਹਾਂ, ਆਪਣੀ ਮਨ ਮਰਜ਼ੀ ਉੱਤੇ ਇਸਤੇਮਾਲ ਕਰ ਜਾਂਦੇ ਹਾਂ, ਉੱਥੇ ਰਿਸ਼ਤਾ ਟੁੱਟ ਜਾਂਦਾ, ਉੱਥੇ ਅਸੀਂ ਗਿਰ ਜਾਂਦੇ ਹਾਂ। ਕਿਉਂਕਿ ਉੱਥੇ ਫਿਰ ਆਪਣੀ ਹਸਤੀ ਲੈ ਆਉਂਦੀ, ਆਪਣੀ ਹਸਤੀ ਨੇ ਕਿਹਾ ਕਿ ਲੋਕਾਚਾਰੀ ਜੋ ਹੈ ਇਹ ਨਿਭਾਣੀ ਹੀ ਪਵੇਗੀ, ਅਤੇ ਅਦਰਵਾਈਜ਼ ਜੋ ਮੇਰੀ ਹਸਤੀ ਹੈ ਉਹ ਡੇਂਜਰ ਦੇ ਵਿੱਚ ਹੈ, ਉਹ ਖਤਰੇ ਦੇ ਵਿੱਚ ਹੈ, ਇਨਸਿਕਿਉਰ ਫੀਲ ਕਰਦਾ ਹੈ। ਉੱਥੇ ਜਾ ਕੇ ਉਹ ਉਸ ਲਾਈਨ ਨੂੰ ਕ੍ਰੋਸ ਕਰ ਜਾਂਦਾ ਹੈ ਅਤੇ ਉਹ ਲੋਕਾਚਾਰੀ ਨੂੰ ਨਿਭਾ ਲੈਂਦਾ। ਅਤੇ ਗੁਰੂ ਦੇ ਬਚਨ ਜੋ ਹਨ ਉਹ ਲੋਕਾਚਾਰੀ ਦੇ ਅਗੇਂਸਟ ਹਨ। ਪਰ ਹਰ ਲੋਭ ਅਰ ਲੋਕਾਚਾਰ, ਕਹਿੰਦੇ ਇਸ ਨੂੰ ਤੈਨੂੰ ਤਿਆਗਣਾ ਪਏਗਾ ਕਿ ਲੋਕ ਕੀ ਕਹਿੰਦੇ ਹਨ, ਹੁਣ ਤੈਨੂੰ ਇਹ ਸੁਣਨਾ ਪਏਗਾ ਕਿ ਗੁਰੂ ਕੀ ਕਹਿੰਦਾ ਹੈ, ਨਾ ਕਿ ਲੋਕ ਕੀ ਕਹਿੰਦੇ ਹਨ। ਤੇਰੇ ਗੁਰੂ ਲੋਕ ਹਨ ਜਾਂ ਗੁਰੂ ਤੇਰਾ ਗੁਰੂ ਹੈ? ਦੁਨੀਆਂ ਕੀਆਂ ਵਡਿਆਈਆਂ ਕਵਨੇ ਆਵੇ ਕਾਮ, ਬੜੇ ਸ਼ਬਦ ਮਹਾਰਾਜ ਜੀ ਨੇ ਬਾਣੀ ਦੇ ਵਿੱਚ ਇਸ ਪ੍ਰਥਾਏ ਲਿਖੇ ਹਨ ਕਿ ਫਿਰ ਤੈਨੂੰ ਇੱਕ ਹੀ ਰਸਤਾ ਲੈਣਾ ਪੈਣਾ ਹੈ। ਲੋਕਾਂ ਵੱਲੋਂ ਤੈਨੂੰ ਅੱਖਾਂ ਵੀ ਕੰਨ ਵੀ ਇਹ ਸਭ ਕੁਝ ਬੰਦ ਕਰਨੇ ਪੈਣੇ ਹਨ ਕਿ ਉਹ ਕੀ ਕਹਿੰਦੇ ਹਨ, ਉਹ ਦੇਖਣਾ ਔਰ ਉਹ ਸੁਣਨਾ ਤੈਨੂੰ ਬੰਦ ਕਰਨਾ ਪੈਣਾ। ਅੱਜ ਦੇ ਕੀਰਤਨ ਦੇ ਵਿੱਚ ਇਹ ਉਪਦੇਸ਼, ਅਗਰ ਅਸੀਂ ਆਪਣਾ ਆਪਾ ਪਹਿਚਾਨਣਾ ਹੈ, ਆਪਣਾ ਆਪਾ ਪਹਿਚਾਨਣਾ, ਮੂਲ ਨੂੰ ਪਛਾਣਨਾ ਸਾਡੀ ਜ਼ਿੰਦਗੀ ਦਾ ਗੋਲ ਹੈ। ਕਿਤੇ ਉਸਨੂੰ ਬੁੱਝਣਾ ਆਖਿਆ ਹੈ, ਕਿਤੇ ਉਸਨੂੰ ਪਹਿਚਾਨਣਾ ਆਖਿਆ। ਔਰ ਉਸ ਦੇ ਉੱਤੇ ਮੈਂ ਫਿਰ ਥੋੜੀਆਂ ਜਿਹੀਆਂ ਬਾਣੀ ਦੀਆਂ ਉਹੀ ਲਾਈਨਾਂ ਰਿਪੀਟ ਕਰਦਿਆਂ, ਗੁਰੂ ਮਹਾਰਾਜ ਜੀ ਆਖਦੇ ਹਨ, ਮੂਲ ਨਾ ਬੁੱਝੇ ਆਪਣਾ ਸੇ ਪਸ਼ੂਆ ਸੇ ਢੋਰ ਜੀ, ਮੂਲ ਨਾ ਬੂਝੇ ਆਪਣਾ ਸੇ ਪਸ਼ੂਆ ਸੇ ਢੋਰ ਜੀਓ। ਹੁਣ ਅਗਰ ਅਸੀਂ ਅੱਜ ਤੱਕ ਆਪਣੇ ਮੂਲ ਨੂੰ ਨਹੀਂ ਬੁੱਝਿਆ ਤੇ ਫਿਰ ਅਸੀਂ ਅੱਜ ਤੋਂ ਬਾਅਦ ਆਪਣੇ ਆਪ ਨੂੰ ਕੀ ਆਖਾਂਗੇ, ਦੱਸੋ ਕੀ ਆਖਾਂਗੇ? ਮਹਾਰਾਜ ਜੀ ਨੇ ਤੇ ਆਹ ਆਖ ਦਿੱਤਾ ਹੈ ਕਿ ਮੂਲ ਨਾ ਬੂਝੇ ਆਪਣਾ ਸੇ ਪਸ਼ੂਆ ਸੇ ਢੋਰ ਜੀਓ। ਅਸੀਂ ਕੀ ਆਖਾਂਗੇ ਆਪਣੇ ਆਪ ਨੂੰ? ਉਹ ਗੱਲ ਕਹਿਣ ਨੂੰ ਬਚ ਜਾਂਦੀ ਹੈ ਫਿਰ। ਮਹਾਰਾਜ ਜੀ ਆਖਦੇ ਹਨ, ਏਕ ਵਸਤ ਬੂਝੇ ਤਾਂ ਹੋਵੇ ਪਾਕ, ਬਿਨ ਬੂਝੇ ਤੂੰ ਸਦਾ ਨਾ ਪਾਕ। ਨਾ ਪਾਕ ਅਤਿ ਗੰਦਾ। ਸੋ ਕੀ ਆਖਾਂਗੇ ਆਪਣੇ ਆਪ ਨੂੰ, ਸਾਫ ਸੁਥਰੇ ਜਾਂ ਨਾ ਪਾਕ? ਜੇ ਅਸੀਂ ਮੂਲ ਨੂੰ ਨਹੀਂ ਬੁੱਝਿਆ ਅਸੀਂ ਤਾਂ ਜ਼ਿੰਦਗੀ ਨਾ ਪਾਕ ਰਹਾਂਗੇ ਔਰ ਨਾ ਪਾਕ ਹੀ ਹਨ। ਜੇ ਉਸ ਨੂੰ ਨਹੀਂ ਬੁੱਝਿਆ ਤੇ ਮਹਾਰਾਜ ਜੀ ਆਖਦੇ ਹਨ, ਬਿਨ ਬੂਝੇ ਵੱਡਾ ਫੇਰ ਪਿਆ ਆਵੇ ਜਾਈ, ਫਿਰ ਬਹੁਤ ਵੱਡਾ ਫੇਰ ਪਏਗਾ, 84 ਲੱਖ ਦੂਰ ਦੇ ਵਿੱਚੋਂ ਵੀ ਗੁਜ਼ਰਨਾ ਪਏਗਾ। ਇਸ ਪੌੜੀ ਤੇ ਜੋ ਨਰ ਚੁੱਕੇ ਸੋ ਆਏ ਜਾਏ ਸੁੱਖ ਪਾਏ। ਇਸ ਅਪਰਚੁਨਿਟੀ ਜੋ ਕਿ ਆਪਣੇ ਆਪ ਨੂੰ ਰਿਅਲਾਈਜ਼ ਕਰਨ ਦੀ ਹੈ, ਇਸ ਤੋਂ ਜੋ ਖੁੰਝ ਜਾਏ, ਕਹਿੰਦੇ ਫਿਰ ਉਹ ਬਾਰ ਬਾਰ ਆਈ ਜਾਏਗਾ, ਜਾਈ ਜਾਏਗਾ, ਦੁੱਖ ਪਾਏਗਾ। ਕਹਿੰਦੇ ਮੂਲ ਸੰਭਾਲੋ ਅਚੇਤ ਗਵਾਰਾ। ਕਹਿੰਦੇ ਉਹ ਗਵਾਰ, ਉਹ ਅਚੇਤ ਭਾਵ

تكتب

ਜਿੱਥੇ ਇੱਕ ਮੰਨਿਆ ਹੋਇਆ ਮਸ਼ਹੂਰ ਸ਼ਹਿਰ ਹੈ ਉੱਥੇ ਨਾਲ ਤੀਰਥ ਅਸਥਾਨ ਵੀ ਹੈ। ਇਸ ਬਨਾਰਸ ਸ਼ਹਿਰ ਦੇ ਵਿੱਚ ਚਮਾਰਾਂ ਦੇ ਮਹੱਲੇ ਰਾਮੂ ਚਮਾਰ ਦੇ ਘਰ ਬੱਚੇ ਨੇ ਜਨਮ ਲਿਆ। ਮਾਤਾ ਪਿਤਾ ਨੇ ਬੜੀਆਂ ਖੁਸ਼ੀਆਂ ਕੀਤੀਆਂ। ਇਹ ਰਾਮੂ ਚਮਾਰ ਜੁੱਤੀਆਂ ਗੰਢ ਗੰਢ ਕੇ

ਵੱਡਾ ਹੋਇਆ ਪਿਤਾ ਦੇ ਨਾਲ ਦੁਕਾਨ ਤੇ ਬੈਠਣ ਲੱਗ ਪਿਆ ਪਰ ਇਸ ਬੱਚੇ ਦਾ ਸੁਭਾਅ ਕੈਸਾ ਕੋਈ ਜੁੱਤੀ ਲੈਣ ਆਇਆ ਜੇ ਕਿਸੇ ਨੇ ਕਿਹਾ ਮੇਰੇ ਕੋਲ ਪੈਸੇ ਨਹੀਂ ਤੇ ਕਹਿਣਾ ਕੋਈ ਗੱਲ ਨਹੀਂ ਤੂੰ ਜੁੱਤੀ ਲੈ ਜਾ ਜੋੜਾ

ਜਿਹੜਾ ਜੁੱਤੀਆਂ ਦੀ ਦੁਕਾਨ ਤੇ ਬਹਿੰਦਾ ਹੈ, ਕੋਈ ਪੈਸੇ ਦੇ ਜਾਂਦਾ ਹੈ ਤੇ ਠੀਕ ਹੈ, ਜੇ ਨਹੀਂ ਦਿੰਦਾ ਤਾਂ ਵੀ ਠੀਕ। ਸਾਧ ਸੰਗਤ, ਜਿਸ ਦਾ ਮਨ ਉਸ ਪਰਮਾਤਮਾ ਨਾਲ ਲੱਗਾ ਹੋਵੇ, ਉਹ ਮਾਇਆ ਨਾਲ ਕਿਵੇਂ ਜੁੜ ਸਕਦਾ ਹੈ? ਆਖੋ ਸਤਨਾਮ ਸ੍ਰੀ ਵਾਹਿ। ਕੌਣ ਹੈ ਬੱਚਾ? ਇਹ ਉਹ ਬੱਚਾ ਹੈ ਜਿਸ ਦਾ ਉਚਾਰਿਆ ਹੋਇਆ ਇਹ ਸ਼ਬਦ ਤੁਸੀਂ ਬੜੇ ਪਿਆਰ ਨਾਲ।

ਭਗਤ ਜੀ ਦੀ ਸ਼ਾਦੀ ਹੋਵੇ ਪਰ ਸਾਧ ਸੰਗ ਭਾਗਾਂ ਦੀ ਗੱਲ ਘਰਵਾਲੀ ਐਸੀ ਮਿਲੀ ਜੇ ਭਗਤ ਰਵਿਦਾਸ ਕਹਿੰਦੇ ਨੇ ਦੇਣ ਹੈ ਤੇ ਘਰਵਾਲੀ ਅੱਗੋਂ ਹੱਥ ਜੋੜ ਕੇ ਕਹਿੰਦੀ ਸਤ ਬਚਨ ਸਵਾਮੀ ਜੀ ਦੇਣ ਹੈ ਜੇ ਭਗਤ ਜੀ ਕਹਿੰਦੇ ਨੇ ਰਾਤ ਹੈ ਤੇ ਘਰਵਾਲੀ ਕਹਿੰਦੀ ਸਤ ਬਚਨ ਰਾਤ ਹੈ ਭਗਤ ਰਵਿਦਾਸ ਜੇ ਅੰਮ੍ਰਿਤ ਵੇਲੇ 3 ਵਜੇ ਉੱਠਦੇ ਹਨ ਤੇ ਘਰਵਾਲੀ ਉਹਨਾਂ ਤੋਂ ਪਹਿਲਾਂ ਉੱਠ ਕੇ ਇਸ਼ਨਾਨ ਕਰਦੀ ਹੈ ਔਰ ਭਗਤ ਜੀ ਵਾਸਤੇ ਪਾਣੀ ਭਰ ਕੇ ਰੱਖਦੀ ਹੈ ਇਸ਼ਨਾਨ ਵਾਸਤੇ ਸਵਾਹਿਕ ਵਿਚਾਰ ਸਾਧ ਸੰਗਤ ਨਾਮ ਵੀ ਤਾਂ ਹੀ ਜਪਿਆ ਜਾ ਸਕਦਾ ਹੈ ਜੇ ਘਰ ਵਿੱਚ ਸਲੂਕ ਹੋਵੇ ਹੁਣ ਇੱਕ ਅੰਮ੍ਰਿਤ ਵੇਲੇ ਉੱਠ ਪਵੇ ਤੇ ਦੂਸਰਾ ਆ ਕੇ ਨਾ ਆਪ ਸੌਂਦਾ ਹੈ ਨਾ ਸਾਨੂੰ ਸੌਣ ਦਿੰਦਾ ਸਵੇਰੇ ਹੀ ਕਲਪਨਾ ਪੈ ਜਾਏ ਤੇ ਉਹਨੇ ਨਾਮ ਕੀ ਜਪਣਾ ਆਗੋ ਸਤਨਾਮ ਸਿੰਘ ਇੱਕ ਗੱਲ ਯਾਦ ਆਈ ਕਬੀਰ ਸਾਹਿਬ ਘਰ ਬੈਠੇ ਸਨ ਆਪਣੀ ਘਰਵਾਲੀ ਮਾਤਾ ਲੋਹੀ ਨੂੰ ਕਹਿਣ ਲੱਗੇ ਲੋਹੀਏ ਅੱਗ ਬਾਲ ਘਰਵਾਲੀ ਕਹਿੰਦੀ ਸੱਤ ਵਜੇ ਅੱਗ ਬਾਲ ਦੇ ਫਿਰ ਕਬੀਰ ਸਾਹਿਬ ਕਹਿੰਦੇ ਨੇ ਉੱਤੇ ਕੜਾਈ ਰੱਖ ਸੱਤ ਵਜੇ ਫਿਰ ਕਬੀਰ ਸਾਹਿਬ

ਫਿਰ ਕਿਹਾ ਹੁਣ ਕੜਾਈ ਦੇ ਉੱਤੇ ਕਪੜਾ ਦੇ ਦੇ ਸੱਤ ਵਜੇ ਜਦ ਕਪੜਾ ਚੁੱਕਿਆ ਤੇ ਉਹ ਕੜਾ ਪ੍ਰਸ਼ਾਦ ਬਣਿਆ ਸੀ ਆਖੋ ਸਤਨਾਮ ਸ੍ਰੀ ਵਾਹਿਗੁਰੂ ਹੁਣ ਸਾਡੇ ਵਰਗਾ ਇੱਕ ਪ੍ਰੇਮੀ ਕੋਲ ਬੈਠਾ ਦੇਖਦਾ ਪਿਆ ਸੀ ਉਹ ਕਹਿਣ ਲੱਗਾ ਇਹ ਕੰਮ ਬੜਾ ਸੌਖਾ ਹੈ ਮੈਂ ਵੀ ਘਰ ਜਾ ਕੇ ਕਰਨਾ ਆਖੋ ਸਤਨਾਮ ਸ੍ਰੀ ਵਾਹਿਗੁਰੂ ਤੇ ਕਬੀਰ ਸਾਹਿਬ ਦਾ ਗਿਜਿਆ ਹੋਇਆ ਆਪਣੇ ਘਰ ਜਾ ਪਹੁੰਚਿਆ ਘਰਵਾਲੀ ਨੂੰ ਕਹਿਣ ਲੱਗਾ ਅਗਵਾਲ ਤੇ ਘਰਵਾਲੀ ਕਹਿੰਦੀ ਬਣਾਉਣਾ ਕੀ ਆਖੋ ਸਤਨਾਮ ਸ੍ਰੀ ਹੁਣ ਇਹ ਚਾਹੁੰਦਾ ਸੀ ਘਰ ਵਾਲੇ ਸੱਤ ਵਚਨ ਕਹੇ ਹੁਣ ਜੇ ਪਹਿਲਾਂ ਕਿਹਾ ਹੋਵੇ ਤੇ ਹੁਣ ਕਵੇ ਜਿਹਨੂੰ ਪਤਾ ਹੀ ਨੀ ਸੱਤ ਵਚਨ ਕੀ ਹੁੰਦਾ ਉਹਨੇ ਕਹਿਣਾ ਕਦੋਂ ਘਰਵਾਲੀ ਨੂੰ ਕਹਿੰਦਾ ਤੈਨੂੰ ਕਿ ਅੱਗ ਬਾਲ ਘਰਵਾਲੀ ਕਹਿੰਦੀ ਅੱਗ ਵੀ ਬਾਲਦੀ ਆ ਪਤਾ ਤੇ ਲੱਗੇ ਕਰਨਾ ਕੀ ਗੁੱਸੇ ਹੋਇਆ ਘਰਵਾਲੀ ਨੇ ਅੱਗ ਬਾਲ ਦਿੱਤੀ ਕਹਿਣ ਲੱਗਾ ਹੁਣ ਉੱਤੇ ਕੜਾਈ ਰੱਖ ਤੇ ਘਰਵਾਲੀ ਕਹਿੰਦੀ ਕੜਾਈ ਸਾੜਨੀ ਕਹਿੰਦਾ ਤੈਨੂੰ ਕਿਹਾ ਕੜਾਈ ਰੱਖ ਤੇ ਘਰਵਾਲੀ ਵੀ ਕੱਟ ਰਹੀ ਸੀ ਕਹਿਣ ਲੱਗੀ ਐਵੇਂ ਰੱਖਦੀ ਖਾਲੀ ਕੜਾਈ ਸਾੜਨੀ ਗੁੱਸੇ ਹੋਇਆ ਤੇ ਕੜਾਈ ਰੱਖਦੀ ਕਹਿਣ ਲੱਗਾ ਹੁਣ ਵਿੱਚ ਘਿਓ ਪਾ ਅੱਗੋਂ ਘਰਵਾਲੀ ਗੁੱਸੇ ਨਾਲ ਕਹਿੰਦੀ ਇੱਕ ਵਾਰੀ ਨਹੀਂ ਦੱਸਣ ਹੁੰਦਾ ਬਣਾਉਣਾ ਕੀ ਕਹਿਣ ਲੱਗਾ ਜੋ ਤੈਨੂੰ ਕਿਹਾ ਉਹ ਹੀ ਕਰ ਹੋਰ ਗੁੱਸੇ ਹੋਇਆ ਡਰਦੀ ਮਾਰੀ ਨੇ ਕੜਾਈ ਉੱਤੇ ਰੱਖ ਦਿੱਤੀ ਤੇ ਵਿੱਚ ਘਿਓ ਵੀ ਪਾ ਦਿੱਤਾ ਕਹਿਣ ਲੱਗਾ ਹੁਣ ਰੇਤ ਲੈ ਕੇ ਆ ਘਰਵਾਲੀ ਕਹਿਣ ਲੱਗੀ ਮੈਂ ਨਹੀਂ ਜਾਂਦੀ ਕਹਿਣ ਲੱਗਾ ਕਿਵੇਂ ਨੀ ਜਾਂਦੀ ਦੋ ਤਿੰਨ ਹੋਰੇ ਘੱਟ ਮਾਰੇ ਜਦ ਕੁੱਟ ਪਈ ਤੇ ਰੋਂਦੀ ਗੁਰਲਾਂਦੀ ਰੇਤ ਲੈ ਕੇ ਆਈ ਕਹਿਣ ਲੱਗਾ ਇਹ ਰੇਤ ਹੁਣ ਕੜਾਈ ਵਿੱਚ ਪਾ ਦੇ ਤੇ ਘਰਵਾਲੀ ਰੌਲਾ ਪਾ ਦੇ ਕਹਿਣ ਲੱਗੀ ਤੈਨੂੰ ਕੋਈ ਪੋਦ ਚਿਮੜ ਗਏ ਪੁੱਠੀਆਂ ਗੱਲਾਂ ਕਰ ਮਹੱਲੇ ਵਾਲੇ ਇਕੱਠੇ ਹੋ ਗਏ ਸਾਰੇ ਕਹਿਣ ਲੱਗੇ ਗੱਲ ਠੀਕ ਕਦੀ ਘਿਓ ਵਿੱਚ ਕਿਸੇ ਨੇ ਰੇਤ ਨਹੀਂ ਪਾਈ ਇਹਨੂੰ ਜ਼ਰੂਰ ਕੋਈ ਭੂਤੀਆਂ ਚੜੇਲ ਚਿਮੜੀ ਹੁਣ ਇਹ ਬਥੇਰਾ ਕਵੇ ਮੈਂ ਰੇਤ ਦਾ ਕੜਾਹ ਬਣਾਉਣਾ ਇਹੋ ਜਿਹੇ ਮੌਕੇ ਤੇ ਤਮਾਸ਼ਾ ਦੇਖਣ ਵਾਲੇ ਵੀ ਬੜੇ ਹੁੰਦੇ ਵਿੱਚੋਂ ਕੁਝ ਕਹਿਣ ਲੱਗੇ ਆਹੋ ਤੇਰਾ ਹੁਣੇ ਕੜਾਹ ਬਣਾਉਣਾ ਹੱਥ ਪੈਰ ਰਸਤੇ ਨਾਲ ਬੰਨ ਲੈ ਭੂਤ ਕੱਢਣ ਵਾਲਾ ਬੁਲਾ ਲੈ ਇਹਨਾਂ ਕੋਲ ਇੱਕ ਝਾੜੂ ਜਿਹਾ ਹੁੰਦਾ ਲਾਲ ਮਰਚਾਂ ਦਾ ਧੂੰਆਂ ਇਹਦੀਆਂ ਨਾਸਾਂ ਨੂੰ ਦਿੱਤਾ ਹੁਣ ਭੂਤ ਤੇ ਕੋਈ ਨੀ ਸੀ ਚਿਮੜਿਆ ਪਰ ਝਾੜੂ ਮਾਰ ਮਾਰ ਕੇ ਇਹਦੀ ਸ਼ਕਲ ਭੂਤਾਂ ਵਰਗੀ ਬਣਾ ਦਿੱਤੀ ਮਹੱਲੇ ਵਿੱਚ ਰੌਲਾ ਪੈ ਗਿਆ ਕਬੀਰ ਸਾਹਿਬ ਨੂੰ ਪਤਾ ਲੱਗਾ ਕਬੀਰ ਸਾਹਿਬ ਆਏ ਹੁਣ ਜਦ ਇਹਨੇ ਕਬੀਰ ਸਾਹਿਬ ਨੂੰ ਦੇਖਿਆ ਤੇ ਪਤਾ ਨੀ ਕਿੱਥੋਂ ਇੰਨਾ ਜ਼ੋਰ ਆ ਕੇ ਹੱਥ ਪੈਰ ਛੜਾ ਕੇ ਭੱਜ ਕੇ ਕਬੀਰ ਸਾਹਿਬ ਦੇ ਚਰਨ ਪਕੜ ਤੇ ਕਹਿਣ ਲੱਗਾ ਕਬੀਰ ਸਾਹਿਬ ਮੈਨੂੰ ਬਚਾਓ ਤੇ ਕਬੀਰ ਸਾਹਿਬ ਕਹਿੰਦੇ ਨੇ ਹੋਇਆ ਕੀ ਅੱਗੋਂ ਗੁੱਸੇ ਨਾਲ ਕਬੀਰ ਸਾਹਿਬ ਨੂੰ ਕਹਿੰਦਾ ਹੋਣਾ ਕੀ ਸੀ ਤੁਹਾਡੇ ਵਾਲਾ ਫਾਰਮੂਲਾ ਬੜਾ ਮਹਿੰਗਾ ਪਿਆ ਆਖੋ ਸਤਨਾਮ ਸ੍ਰੀ ਤੁਸੀਂ ਰੇਤ ਦਾ ਕੜਾਹ ਬਣਾਇਆ ਸੀ ਤੇ ਮੈਂ ਵੀ ਬਣਾਉਣ ਲੱਗਾ ਸੀ ਇਹ ਦੇਖੋ ਇਹਨਾਂ ਨੇ ਮੇਰਾ ਹਾਲ ਕੀ ਕਰ ਦਿੱਤਾ ਤੇ ਕਬੀਰ ਸਾਹਿਬ ਕਹਿਣ ਲੱਗੇ ਕੋਈ ਬੋਲਿਆ ਮੇਰੇ ਘਰ ਸੱਤ ਵਚਨ ਹੈ ਤੇਰੇ ਘਰ ਸੱਤ ਵਚਨ ਨੇ ਇਹ ਬਰਕਤਾਂ ਸੱਤ ਵਚਨ

ਗੁਰੂ ਤੀਰਥਾਂ ਦੇ ਇਸ ਵਾਸਤੇ ਜਾਂਦੇ ਨੇ ਤਾਂ ਕਿ ਭੁੱਲੇ ਭਟਕੇ ਲੋਕਾਂ ਨੂੰ ਸਮਝਾ ਸਕਣ। ਗੰਗਾ ਘਾਟ ਪਹੁੰਚੇ ਤੇ ਕੀ ਦੇਖਿਆ, ਹਜ਼ਾਰਾਂ ਲੋਕ ਗੰਗਾ ਇਸ਼ਨਾਨ ਕਰਨ ਆਏ। ਕੋਈ ਗੰਗਾ ਵਿੱਚ ਸੋਨਾ, ਕੋਈ ਚਾਂਦੀ, ਕੋਈ ਕੱਪੜੇ, ਕੋਈ ਦੀਵੇ ਜਗਾ ਕੇ ਟੂਣਿਆਂ ਵਿੱਚ ਰੱਖ ਕੇ ਗੰਗਾ ਮਾਈ ਨੂੰ ਭੇਟ ਕਰਦਾ ਹੈ ਤੇ ਗੰਗਾ ਦਾ ਪਾਣੀ ਰੋੜ ਕੇ ਲਈ ਜਾਂਦਾ। ਲੋਕ ਖੁਸ਼ ਹੋ ਰਹੇ ਨੇ ਕਿ ਸਾਡੀ ਬੇਟਾ ਗੰਗਾ ਮਾਈ ਨੇ ਪ੍ਰਵਾਨ ਕੀਤੀ। ਪਰ ਭਗਤ ਰਵਿਦਾਸ ਇੱਕ ਪਾਸੇ ਖੜੇ ਹਨ, ਇਸ਼ਨਾਨ ਕਰਨ ਤੋਂ ਪਹਿਲਾਂ ਘਰਵਾਲੀ ਨੂੰ ਕਹਿਣ ਲੱਗੇ, ਭਲੀਏ ਲੋਕੇ ਲਿਆ ਕਸੀਰਾ, ਇਸ਼ਨਾਨ ਕਰਨ ਤੋਂ ਪਹਿਲਾਂ ਗੰਗਾ ਮਾਈ ਨੂੰ ਬੇਟਾ ਦੇ ਉਹ ਦਮੜੀ ਕਸੀਰਾ। ਭਗਤ ਜੀ ਨੇ ਹੱਥ ਵਿੱਚ ਲਿਆ ਕਸੀਰਾ, ਗੰਗਾ ਦੇ ਪਾਣੀ ਵਿੱਚ ਜਦ ਸੁੱਟਿਆ ਤੇ ਸਾਧ ਸੰਗਤ ਉਹ ਹਜ਼ਾਰਾਂ ਲੋਕ ਹੈਰਾਨ ਹੋ ਗਏ। ਪਾਣੀ ਦੇ ਵਿੱਚੋਂ ਇੱਕ ਹੱਥ ਬਾਹਰ ਨਿਕਲਿਆ, ਉਹ ਕਸੀਰਾ। ਉਸ ਹੱਥ ਨੇ ਪਕੜਿਆ ਤੇ ਇੱਕ ਆਵਾਜ਼ ਆਈ, ਰਵਿਦਾਸ ਤੇਰੀ ਬੇਟਾ ਗੰਗਾ ਬਾਈ ਨੇ ਪ੍ਰਵਾਨ ਕੀਤੀ। ਆਖੋ ਸੱਚ।

ਵੇਦ ਵਿਆਸ ਭਾਈ ਗੁਰਦਾਸ ਜੀ ਆਪਣੀ ਵਾਰ ਵਿੱਚ ਇਸ ਤਰ੍ਹਾਂ ਬਿਆਨ ਕਰਦੇ ਹਨ, ਲਿਆ ਕਸੀਰਾ ਹੱਥ ਕੱਢ। ਗੰਗਾ ਮਾਈ ਨੇ ਪਾਣੀ ਵਿੱਚੋਂ ਹੱਥ ਬਾਹਰ ਕੱਢ ਕੇ ਭਗਤ ਜੀ ਦਾ ਕਸੀਰਾ ਪ੍ਰਵਾਨ ਕੀਤਾ ਤੇ ਲੋਕ ਹੈਰਾਨ ਹੋ ਗਏ।

ਤੇਰੇ ਤੋਂ ਪਹਿਲਾਂ ਵੀ ਲੋਕ ਬੜਾ ਕੁਝ ਜੋੜਦੇ ਜੋੜਦੇ ਹੀ ਰਹਿ ਗਏ, ਨਾਲ ਤੇ ਕੁਝ ਨਹੀਂ ਲੈ ਕੇ ਜੋੜਿਆ ਇੱਥੇ।

ਜਿੰਨਾ ਸਮਾਂ ਸੋਨਾ ਵੇਚਣਾ ਹੈ ਉਨਾ ਸਮਾਂ ਮੈਂ ਹੋਰ ਨਾਮ ਨਾ ਜਪਾਂ। ਉਸ ਮਹਾਤਮਾ ਨੇ ਉਹ ਪਾਰਸ ਇੱਕ ਕੱਪੜੇ ਵਿੱਚ ਲਪੇਟੇ ਦਰਵਾਜ਼ੇ ਦੇ ਨਾਲ ਬੰਨ ਦਿੱਤਾ। ਅੰਦਰ ਬਾਹਰ ਵੜਦੇ ਆ, ਕਦੀ ਤੇ ਦਿਲ ਕਰੇਗਾ, ਕਦੀ ਤੇ ਰਵਦਾਸ ਵਰਤੇਗਾ। ਘਰ ਵਿੱਚ ਚੀਜ਼ ਹੋਵੇ ਤੇ ਬੰਦਾ ਵਰਤੀ ਲੈ। ਪਾਰਸ ਬਣ ਕੇ ਚਲੇ ਗਏ। ਸਾਧਸੰਗਤ ਤੇ ਇੱਕ ਬੇਨਤੀ ਕਰਾਂ, ਆਪਾਂ ਜਿੰਨੇ ਵੀ ਬੈਠੇ ਕੁਝ ਬਜ਼ੁਰਗ ਹਨ, ਕੁਝ ਨੌਜਵਾਨ, ਕੁਝ ਅਧਖੜ, ਜਿਹੜੇ ਬਜ਼ੁਰਗ ਹਨ ਇੱਕ ਮਿੰਟ ਵਾਸਤੇ ਇਹ ਸੋਚਣ, ਜਵਾਨੀ ਤੋਂ ਲੈ ਕੇ ਹੁਣ ਤੱਕ ਕਿੰਨੀ ਦੌੜ ਦੌੜੀ, ਕਿੰਨਾ ਕੁਝ ਕੀਤਾ, ਤੇ ਨੌਜਵਾਨ ਜਿਹੜੇ ਹੁਣ ਦੌੜ ਰਹੇ ਨੇ, ਦੌੜਨ ਦੀ ਤਿਆਰੀ ਪੈ ਕਰਦੇ। ਆਖਿਰ ਸਾਡੀ ਇਸ ਦੌੜ ਦਾ ਅੰਤ ਕੀ? ਮਾਇਆ ਪਿੱਛੇ ਦੌੜਦੇ, ਸੁੱਖਾਂ ਪਿੱਛੇ ਦੌੜਦੇ ਆ, ਠੱਗੀਆਂ, ਛਲ, ਫਰੇਬ, ਝੂਠ ਵੀ ਬੋਲਦੇ ਆ। ਆਖਿਰ ਸਾਡੀ ਦੌੜ ਦਾ ਅੰਤ ਕੀ? ਇਹ ਦੁਨੀਆਂ ਇਸੇ ਤਰ੍ਹਾਂ ਰਹਿਣੀ ਹੈ, ਇਹ ਸੁੱਖ, ਧਨ, ਦੌਲਤ ਸਭ ਕੁਛ ਇਸੇ ਤਰ੍ਹਾਂ ਹੀ ਰਹੇਗਾ। ਪਰ ਸਾਹਿਬ ਜੀ ਕਹਿੰਦੇ ਨੇ ਦੌੜਨ ਵਾਲੇ ਆ, ਤੂੰ ਵੀ ਨਹੀਂ ਰਹਿਣਾ, ਬਾਕੀ ਤੇ ਸਭ ਕੁਛ ਰਹੇ।

ਭਗਤ ਜੀ ਨੇ ਮੂੰਹ ਪਰਲੇ ਪਾਸੇ ਕੀਤਾ ਤੇ ਉਹ ਮਹਾਤਮਾ ਬੈਠੇ ਬੈਠੇ ਅਲੋਪ ਹੋ ਗਏ। ਭਗਤ ਜੀ ਕਹਿੰਦੇ ਨੇ ਉਧਰ ਤੇ ਕੁਝ ਵੀ ਨਹੀਂ, ਜਦ ਸਾਹਮਣੇ ਦੇਖਿਆ ਤੇ ਉਹ ਮਹਾਤਮਾ ਅਲੋਪ ਹੋ ਚੁੱਕੇ। ਹੁਣ ਮਨ ਵੈਰਾਗ ਨਾਲ ਭਰਿਆ, ਓਏ ਮਨਾ, ਉਹ ਆਪ ਤੇਰੀ ਚੁੱਕੀ ਵਿੱਚ ਆਇਆ ਪਰ ਤੂੰ ਪਹਿਚਾਣ ਨਾ ਸਕਿਆ। ਮਨ ਵੈਰਾਗ ਨਾਲ ਭਰਿਆ ਤੇ ਭਗਤ ਰਵਿਦਾਸ ਜੀ ਫਿਰ ਇਹ

ਅਸੀਂ ਮੋਹ ਮਾਇਆ ਤੋਂ ਬਚ ਜਾਈਏ। ਪਰ ਕਮਾਲ ਦੀ ਗੱਲ ਇਹ, ਤੇਰਾ ਹੀ ਨਾਮ ਜਪ ਕੇ ਤੈਨੂੰ ਆਪਣੇ ਹਿਰਦੇ ਵਿੱਚ ਕੈਦ ਕਰ ਲੈ। ਸਾਹਮਣੇ ਉਹ ਤੇ ਚਲਾ ਗਿਆ ਪਰ ਮੇਰੇ ਹਿਰਦੇ ਵਿੱਚੋਂ ਨਿਕਲੇ ਤਾਂ ਮੈਂ ਤੈਨੂੰ ਮੰਨਾਂ।

ਉਸ ਦਿਨ ਤੂੰ ਭਗਤ ਜੀ ਅੰਮ੍ਰਿਤ ਵੇਲੇ ਜਦ ਉੱਠਦੇ ਨੇ ਆਪਣਾ ਆਸਨ ਝਾੜਦੇ ਨੇ ਪੰਜ ਸੋਨੇ ਦੀਆਂ ਮੋਹਰਾਂ ਨਿਕਲਦੀਆਂ ਉਹਨਾਂ ਮੋਹਰਾਂ ਨੂੰ ਠੀਕਰੀਆਂ ਮਿੱਟੀ ਸਮਝ ਕੇ ਇੱਕ ਪਾਸੇ ਸੁੱਟ ਦਿੰਦੇ ਜਦ ਮੋਹਰਾਂ ਦਾ ਢੇਰ ਲੱਗ ਗਿਆ ਸੁੱਤਿਆ ਪਿਆ ਪਾਖੇ ਆਈ ਰਵਦਾਸ ਇਹ ਠੀਕਰੀਆਂ ਨਹੀਂ ਮਿੱਟੀ ਨਹੀਂ ਇਹ ਸੋਨੇ ਦੀਆਂ ਮੋਹਰਾਂ ਨੇ ਮੈਂ ਆਪਣੀ ਖੁਸ਼ੀ ਨਾਲ ਤੈਨੂੰ ਦੇ ਰਿਹਾ ਇਹਦੇ ਵਿੱਚ ਮੇਰੀ ਖੁਸ਼ੀ ਹੈ ਸਵੇਰੇ ਇੱਕ ਸੇਠ ਆਵੇਗਾ ਤੇਰੇ ਸੋਹਣੇ ਮੰਦਰ ਮਕਾਨ ਬਣਾਉਣ ਵਾਸਤੇ ਇਨਕਾਰ ਨਾ ਕਰੇ ਇਕਦਮ ਭਗਤ ਜੀ ਉੱਠ ਕੇ ਬੈਠ ਗਏ ਘਰਵਾਲੀ ਨੂੰ ਉਠਾਇਆ ਤੇ ਸਾਰੀ ਗੱਲ ਦੱਸੀ ਘਰਵਾਲੀ ਨੇ ਕਿਹਾ ਭਗਤ ਜੀ ਜੇ ਪਰਮਾਤਮਾ ਦੀ ਇੱਛਾ ਹੈ ਫਿਰ ਸਾਨੂੰ ਇਨਕਾਰ ਨਹੀਂ ਕਰਨਾ ਚਾਹੀਦਾ ਦਿਨ ਚੜਿਆ ਇੱਕ ਸੇਠ ਆ ਪਹੁੰਚਿਆ ਮੋਹਰਾਂ ਦੀਆਂ ਥੈਲੀਆਂ ਭਰੀਆਂ ਮੱਥਾ ਟੇਕ ਕੇ ਕਹਿਣ ਲੱਗਾ ਭਗਤ ਜੀ ਮੇਰੇ ਘਰ ਪੁੱਤਰ ਕੋਈ ਨਹੀਂ ਸੀ ਮੈਂ ਸੁਖਣਾ ਸੁਖੀ ਜੇ ਮੇਰੇ ਘਰ ਪੁੱਤਰ ਹੋਵੇਗਾ ਤੇ ਰਵਿਦਾਸ ਭਗਤ ਦੇ ਮੰਦਰ ਮਕਾਨ ਮੈਂ ਆਪ ਬਣਾਵਾਂਗਾ ਉਸ ਪਰਮਾਤਮਾ ਨੇ ਮੈਨੂੰ ਪੁੱਤਰ ਬਖਸ਼ਿਆ ਉਸ ਪਰਮਾਤਮਾ ਨੇ ਮੈਨੂੰ ਪੁੱਤਰ ਬਖਸ਼ਿਆ ਤੇ ਮੈਨੂੰ ਹੁਣ ਆ ਕੇ ਆ ਦਿਓ ਮੈਂ ਸੇਵਾ ਕਰ ਸੋਹਣੇ ਮੰਦਰ ਮਕਾਨ ਬਣ ਗਏ ਭਗਤ ਰਵਿਦਾਸ ਦੀ ਜੈ ਜੈਕਾਰ ਹੋਣ ਲੱਗ ਪਈ ਪਰ ਸਾਧ ਸੰਗਤ ਇਹ ਸਮਾਂ ਕਿਹੜਾ ਸੀ ਇਹ ਵੀ ਕੌੜਾ ਸੱਚ ਹੈ ਉਹ ਸਮਾਂ ਸੀ ਜਦ ਕੋਈ ਨੀਵੀਂ ਜਾਤ ਦਾ ਮੰਦਰ ਨਹੀਂ ਸੀ ਜਾ ਸਕਦਾ ਕੋਈ ਪੂਜਾ ਨਹੀਂ ਸੀ ਕਰ ਸਕਦਾ ਇਹ ਉਸ ਵੇਲੇ ਦੀ ਕਥਾ ਅੱਜ ਵੀ ਕਈ ਅਸਥਾਨ ਐਸੇ ਹਨ ਜਿੱਥੇ ਨੀਵੀਂ ਜਾਤ ਦੇ ਸਟੂਲ ਕਾਸਟ ਨਹੀਂ ਜਾ ਸਕਦਾ ਹੁਣ ਭਗਤ ਦੀ ਸੋਭਾ ਚਾਰ ਸਵੇਰੇ ਫੈਲ ਰਹੀ ਹੈ ਔਰ ਇਹ ਸੋਭਾ ਚਿਤੌੜ ਦਾ ਜਿਹੜਾ ਰਾਣਾ ਹੈ ਉਹਦੀ ਰਾਣੀ ਨੇ ਦੱਸਿਆ ਇੰਡੀਆ ਦੇ ਵਿੱਚ ਚਿਤੌੜ ਇੱਕ ਬੜਾ ਹੀ ਮੰਨਿਆ ਪਰ ਮੰਨਿਆ ਸ਼ਹਿਰ ਹੈ ਇੱਥੇ ਦੇ ਰਾਜਪੂਤ ਰਾਜੇ ਬੜੇ ਮਸ਼ਹੂਰ ਹੋਏ ਨੇ ਚਿਤੌੜ ਦੇ ਚਿਤੌੜ ਦਾ ਰਾਜਾ ਜਿਨ੍ਹਾਂ ਨੂੰ ਉੱਥੇ ਦੇ ਲੋਕ ਰਾਣਾ ਕਹਿ ਕੇ ਬੁਲਾਉਂਦੇ ਰਾਣੀ ਦੀ ਰਾਣੀ ਚਾਲਾਂ ਬਾਈ ਇਹ ਬੜੀ ਰੱਬ ਦੀ ਪਿਆਰੀ ਸੀ ਇਸਨੇ ਵੀ ਭਗਤ ਦੀ ਸੋਭਾ ਵਡਿਆਈ ਸੁਣੀ ਤੇ ਮਨ ਵਿੱਚ ਸੋਚਿਆ ਭਗਤ ਰਵਿਦਾਸ

అథంబ పవనకేంద్రి హవన్ అంబా పిల్లర్ ਜਿਸ ਤਰ੍ਹਾਂ ਅਸੀਂ ਘਰ ਬਣਾਉਂਦੇ ਹਾਂ ਛੱਤ ਦੇ ਥੱਲੇ ਪਿੱਲਰ ਦਿੰਦੇ ਹਾਂ ਭਗਤ ਜੀ ਕਹਿੰਦੇ ਨੇ ਇਹ ਜਿਹੜਾ ਸਾਡਾ ਸਰੀਰ ਹੈ ਇਹ ਵੀ ਇੱਕ ਘਰ ਹੈ ਹਵਾ ਦਾ ਪਿੱਲਰ ਹੈ ਥੰਬਾ ਹੈ ਹਵਾ ਨਿਕਲ ਜਾਂਦੀ ਹੈ ਪ੍ਰਾਣ ਨਿਕਲ ਜਾਂਦੇ ਨੇ

ਬਾਣੀ ਦਾ ਸੁਣਨਾ ਇਹੋ ਹੀ ਹੈ ਕਿ ਨਾਲ ਵਿਚਾਰ ਕੀਤੀ ਜਾਵੇ। ਭਗਤ ਜੀ ਕਹਿੰਦੇ ਨੇ ਤੂੰ ਤੇ ਕਹਿਣਾ ਸਾਰਾ ਕੁਝ ਮੇਰਾ ਪਰ ਤੇਰਾ ਤੇ ਕੁਝ ਵੀ। ਜਦ ਕਰਦਾ ਕੋਈ ਵੱਡਾ ਮਰੇ ਸਰੀਰ ਵਿਹੜੇ ਵਿੱਚ ਪਿਆ ਤੇ ਜਿਨ੍ਹਾਂ ਵਾਸਤੇ ਸਾਰੀ ਉਮਰ ਕਮਾਈ ਕੀਤੀ ਉਹ ਫਿਰ ਕਹਿੰਦੇ ਨੇ ਮਰ ਗਏ। ਚੰਗੇ ਕੱਪੜੇ ਪਾਏ ਨੇ ਲਾ ਲਓ ਇਹਦੇ ਕਿਸ ਤਰ੍ਹਾਂ, ਕੋਈ ਹੱਥ ਤੇ ਘੜੀ ਬੰਨੀ ਹੈ ਤੇ ਲਾ ਲਓ, ਕੋਈ ਸੋਨੇ ਦੀ ਅੰਗੂਠੀ ਪਾਈ ਹੈ ਲਾ ਲਓ, ਜੇਬਾਂ ਦੇਖ ਲਓ ਘਰ ਦੀਆਂ ਚਾਬੀਆਂ ਜਾਂ ਕੋਈ ਬਟੂਆ ਤੇ ਨਹੀਂ। ਸਾਧ ਸੰਗਤ ਸੱਚ ਸੁਣਨਾ ਬੜਾ ਔਖਾ ਹੁੰਦਾ ਤੇ ਕਈਆਂ ਨਾਲ ਅਸੀਂ ਕੀਤਾ ਹੈ, ਕਈਆਂ ਨਾਲ ਕਰਾਂਗੇ ਤੇ ਅਖੀਰ ਸਾਡੇ ਨਾਲ ਵੀ ਇਹੋ ਹੀ ਹੋਣਾ। ਜਿਨ੍ਹਾਂ ਵਾਸਤੇ ਸਭ ਕੁਝ ਕੀਤਾ ਉਹਨਾਂ ਹੀ ਕਫਣ ਪਾ ਕੇ ਘਰੋਂ ਕੱਢਿਆ, ਅੱਗ ਲਗਾਈ। ਅੱਗ ਲਗਾਉਣ ਤੋਂ ਪਹਿਲਾਂ ਕਈ ਵਾਰੀ ਦੇਖਦੇ ਹਾਂ

ਕਹਿੰਦੀ ਭਾਈ ਆਇਆ ਤੇ ਨੰਗਾ ਸੀ, ਕਫਨ ਕਿੱਥੇ ਲੱਜਾ। ਆਉਂਦੀ ਵਾਰੀ ਤੇ ਸਰੀਰ ਨਾਲ ਆਉਂਦਾ ਹੈ, ਜਾਂਦੀ ਵਾਰੀ ਤੇ ਸਰੀਰ ਵੀ ਸੜ ਜਾਂਦਾ। ਤੇ ਫਿਰ ਦੱਸ, ਭਗਤ ਜੀ ਕਹਿੰਦੇ ਹਨ ਜਦ ਤੂੰ ਮਰੇਗਾ ਤੇਰੇ ਨਾਲ ਕੋਈ ਮਰੇਗਾ। ਜੋ ਧਨ ਦੌਲਤ ਇਕੱਠੀ ਕਰਦਾ ਹੈ ਝੂਠ ਬੋਲ ਕੇ, ਠੱਗੀਆਂ ਕਰਕੇ, ਪਾਪ ਕਰਕੇ, ਉਹ ਤੇਰੇ ਨਾਲ ਕੋਈ ਸਾੜੇਗਾ। ਭਗਤ ਜੀ ਕਹਿੰਦੇ ਨੇ

ਮਾਇਆ ਮਨ ਤੋਲ ਕਰਦਾ ਬਜ਼ੁਰਗ ਮਰ ਜਾ ਤੇ ਧੀਆਂ ਪੁੱਤ ਉਹ ਅੰਦਰ ਮਨ ਵਿੱਚ ਸੋਚਦੇ ਨੇ ਹੁਣ ਇਹ ਵੱਡਾ ਤੇ ਮਰ ਗਏ ਹੁਣ ਇਹ ਦੇਖੀਏ ਕਿ ਸਾਡੇ ਹਿੱਸੇ ਵਿੱਚ ਕੀ ਆਉਂਦਾ ਆਖੋ ਸਤਨਾਮ ਸ੍ਰੀ ਅਵਰ ਮਰਤ ਮਾਇਆ ਮਨ ਤੋਲੇ ਮਨ ਵਿੱਚ ਇਹ ਤੋਲਦੇ ਨੇ ਕਿ ਹੁਣ ਸਾਡੇ ਹਿੱਸੇ ਵਿੱਚ

ਮਰ ਗਿਆ ਸੀ ਤੇ ਬਾਅਦ ਦੀ ਗੱਲ ਹੈ, ਇੱਥੇ ਤੇ ਜੀਂਦਿਆਂ ਹੀ ਲੋਕ ਸਾਥ ਛੱਡ ਜਾਂਦੇ। ਦਾਸ ਕੈਨੇਡਾ ਗਏ। ਆਮ ਇੱਕ ਗੱਲ ਮਸ਼ਹੂਰ ਹੈ, ਪੁੱਤਰ ਭਾਵੇਂ ਮਾਪਿਆਂ ਨੂੰ ਠੁਕਰਾ ਦੇਣ ਪਰ ਧੀਆਂ ਨਹੀਂ ਠੁਕਰਾ ਦੇ। ਪਰ ਇੱਥੇ ਵੀ ਉਲਟੀ ਖੇਡ ਦੇਖੀ। ਟੋਰਾਂਟੋ ਗੁਰਦੁਆਰਾ ਸਾਹਿਬ, ਇੱਕ ਬਜ਼ੁਰਗ 60-70 ਸਾਲ ਦੀ ਉਮਰ, ਉਹ ਗੁਰਦੁਆਰੇ ਆ ਕੇ ਰੋ ਪਿਆ। ਜਦ ਅਸੀਂ ਪੁੱਛਿਆ ਬਜ਼ੁਰਗੋ ਕਿਉਂ ਰੋਂਦੇ ਹੋ, ਤੇ ਕਹਿਣ ਲੱਗਾ 3 ਸਾਲ ਹੋ ਗਏ ਨੇ ਪੰਜਾਬ ਤੋਂ ਇੱਥੇ ਆਇਆ, 30 ਜਵਾਈ ਨੇ ਮੈਨੂੰ ਬੁਲਾਇਆ, ਉੱਥੇ ਦਾ ਕਾਨੂੰਨ ਹੈ। ਬਜ਼ੁਰਗਾਂ ਨੂੰ ਗੌਰਮੈਂਟ ਪੈਸੇ ਦਿੰਦੀ ਹੈ ਜਿਹੜੇ ਉੱਥੇ ਪੱਕੇ ਹੋ ਜਾਂਦੇ, ਤੇ ਕਹਿੰਦਾ ਹੈ ਜਦੋਂ ਦਾ ਮੈਂ ਇੱਥੇ ਆਇਆ ਜਿਹੜੇ ਪੈਸੇ ਗੌਰਮੈਂਟ ਵੱਲੋਂ ਮੈਨੂੰ ਮਿਲਦੇ ਨੇ ਉਹ ਮੇਰੇ ਹੀ ਸਾਈਨ ਕਰਕੇ ਮੇਰੀ ਧੀ ਪੈਸੇ ਲੈਂਦੀ ਰਹੀ, ਤੇ ਜਦ ਮੈਂ ਉਸਨੂੰ ਕਿਹਾ ਕਿ ਮੇਰੇ ਪੱਲੇ ਕੁਝ ਨਹੀਂ, ਕੁਝ ਪੈਸੇ ਮੈਨੂੰ ਵੀ ਦੇ, ਤੇ ਕਹਿੰਦੇ ਹੁਣ ਕਈ ਦਿਨ ਹੋ ਗਏ ਨੇ ਮੇਰਾ ਸਮਾਨ ਚੁੱਕ ਕੇ ਮੈਨੂੰ ਗੁਰਦੁਆਰੇ ਛੱਡ। ਹੁਣ ਮੈਂ ਹਫ਼ਤਾ ਕਿਸੇ ਗੁਰਦੁਆਰੇ ਤੇ ਹਫ਼ਤਾ ਕਿਸੇ ਗੁਰਦੁਆਰੇ ਰਹੇ। ਕਹਿਣ ਲੱਗਾ ਤੇ ਸੁਣਿਆ ਸੀ ਕਿ ਡੈਣਾ ਹੁੰਦੀਆਂ ਨੇ ਪਰ ਮੇਰੀ ਧੀ ਡੈਣ ਬਣ ਗਈ ਪੈਸਿਆਂ ਵਾਸਤੇ। ਕੀ ਕਰਨਾ ਇਸ ਔਲਾਦ, ਜਿੰਦਿਆਂ ਜਿਹੜੀ ਠੁਕਰਾ ਦੇਵੇ ਉਹ ਦੁੱਖਾਂ ਵਿੱਚ ਸੁੱਟ ਦੇਵੇ। ਇਹ ਬੜੀ ਕੌੜੀ ਸੱਚਾਈ। ਕੁਝ ਐਸੇ ਭਲੇ ਘਰ ਹਨ ਜਿੱਥੇ ਮਾਪਿਆਂ ਦਾ ਆਦਰ ਮਾਨ ਹੈ ਔਰ ਮਾਪਿਆਂ ਵੱਲੋਂ ਵੀ ਔਲਾਦ ਨੂੰ ਪੂਰਾ ਪਿਆਰ ਮਿਲਦਾ ਹੈ, ਨਹੀਂ ਤੇ ਬਹੁਤੀ ਜਗ੍ਹਾ ਤੇ ਹੋਈ ਹੈ ਜੋ ਭਗਤ ਜੀ ਕਹਿ ਰਹੇ ਨੇ ਤੂੰ ਆਪਣੇ ਬੇਸ਼ੱਕ ਸਮਝ

ਭਗਤ ਜੀ ਕਹਿੰਦੇ ਹਨ, ਐ ਦੁਨੀਆਂ ਦੇ ਲੋਕੋ, ਮੇਰੀ ਜਾਤ ਕਮੀਨੀ, ਮੇਰੀ ਜਾਤ ਨੂੰ ਲੋਕ ਕਮੀਨੀ ਕਹਿੰਦੇ ਨੇ, ਨੀਵੀਂ ਜਾਤ। ਮੇਰਾ ਜਨਮ ਵੀ ਚਮਾਰਾਂ ਦੇ ਘਰ, ਮੇਰਾ ਬਹਿਣ ਉੱਠਣਾ ਵੀ ਚਮਾਰਾਂ ਦੇ ਨਾਲ। ਉਹ ਦੁਨੀਆਂ ਦੇ ਲੋਕੋ, ਇੱਕ ਨੀਵੀਂ ਜਾਤ ਦਾ ਜੇ ਨਾਮ ਜਪ ਕੇ ਡਰ ਸਕਦਾ ਹੈ ਤੇ ਤੁਸੀਂ ਉੱਚੀਆਂ ਜਾਤਾਂ ਵਾਲੇ

ਇਹ ਸ਼ਬਦ ਸੁਣੇ। ਇੱਕੋ ਹੀ ਸ਼ਬਦ ਸੁਣਿਆ ਵੀ ਮਨ ਕਰਕੇ ਔਰ ਮਨ ਵਿੱਚ ਵਸ ਵੀ ਕੇ, ਜੋ ਭੇਟਾ ਲੈ ਕੇ ਆਏ ਸੀ ਹਜ਼ਾਰਾਂ ਰੁਪਏ, ਹਜ਼ਾਰਾਂ ਦਾ ਸਮਾਨ ਭਗਤ ਜੀ ਦੇ ਚਰਨਾਂ ਤੇ ਰੱਖ ਕੇ ਮੱਥਾ ਟੇਕਿਆ, ਗੁਰੂ ਦੇਖਿਆ ਲੈ ਕੇ ਚੇਲੀ ਬਣੀ। ਇੱਕ ਮਹੀਨਾ ਚਾਲਾਂ ਬਾਈ ਬਨਾਰਸ ਰਹਿ ਕੇ ਵਾਪਸ ਚਿਤੌੜ ਚਲੀ। ਇੱਕ ਸ਼ਬਦ ਜਿਸ ਨੇ ਵੈਰਾਗੀ ਕਰ ਦਿੱਤਾ। ਹੁਣ ਸਾਧ ਸੰਗਤ ਕਈ ਵਾਰੀ ਦੇਖਦੇ ਆ, ਲੋਕ ਬੁੱਢੇ ਹੋ ਜਾਂਦੇ ਨੇ ਬਾਣੀ ਪੜ੍ਹਦੇ ਸੁਣਦੇ, ਪਰ ਮਾਸਾ ਵੀ ਅਸਰ, ਉਹੋ ਹੀ ਝੂਠ, ਉਹੋ ਹੀ ਕਪਟ, ਉਹੋ ਹੀ ਦੋਹਰਾ ਜੀਵਨ। ਤੇ ਕਈ ਵਾਰੀ ਲੋਕ ਕਹਿ ਵੀ ਦਿੰਦੇ ਨੇ, ਯਾਰ ਸਾਰੀ ਉਮਰ ਹੋ ਗਈ ਤੇਰੀ ਪਾਠ ਪੂਜਾ ਕਰਦੇ, ਗੁਰਦੁਆਰੇ ਵੀ ਬੜਾ ਜਾਣਾ, ਮੰਦਰ ਵੀ ਜਾਣਾ, ਪਰ ਤੇਰੇ ਜੀਵਨ ਵਿੱਚ ਤਬਦੀਲੀ ਹੋਈ? ਉਹੀ ਛਲ ਕਪਟ। ਕਾਰਨ ਕੀ ਹੈ? ਸੁਣਿਆ ਤੇ ਹੈ ਪਰ ਨਾ ਮੰਨਿਆ ਤੇ ਨਾ ਹੀ ਕਦੀ ਭਰੋਸਾ ਕੀਤਾ। ਹੁਣ ਰਾਣੀ ਨੇ ਇੱਕੋ ਹੀ ਸ਼ਬਦ ਸੁਣਿਆ। ਹੁਣ ਇਹ ਗੱਲ ਬਨਾਰਸ

ਹਜ਼ਾਰਾਂ ਰੁਪਏ ਦਾ ਦਾਨ ਜਿਹੜਾ ਸਾਨੂੰ ਮਿਲਣਾ ਚਾਹੀਦਾ ਇੱਕ ਚਮਾਰਪੁਰ ਚਲਾ ਗਿਆ। ਹੁਣ ਪੰਡਿਤ ਇਕੱਠੇ ਹੋਏ, ਚਿਤੌੜ ਜਾ ਪਹੁੰਚੇ। ਹੁਣ ਕਿੱਥੇ ਬਨਾਰਸ ਤੇ ਕਿੱਥੇ ਚਿਤੌੜ, ਜਾ ਰਾਣੇ ਦੇ ਕੰਨ ਭਰੇ। ਕਹਿਣ ਲੱਗੇ, ਰਾਜਨ ਤੁਸੀਂ ਰਾਜਪੂਤ, ਦੇਸ਼ ਧਰਮ ਦੇ ਰਾਖੇ, ਜੇ ਤੁਸੀਂ ਚਮਾਰਾਂ ਨੂੰ ਗੁਰੂ ਬਣਾਉਣ ਲੱਗੇ ਤੇ ਫਿਰ ਧਰਮ ਦਾ ਕੀ ਹੋਵੇਗਾ? ਆਖੋ ਸਤਨਾਮ ਸ੍ਰੀ ਗੁਰੂ। ਹੁਣ ਇਹਨਾਂ ਨੂੰ ਕੋਈ ਪੁੱਛੇ ਕਿ ਧਰਮ ਦਾ ਠੇਕਾ ਸਿਰਫ ਉੱਚੀ ਜਾਤ ਵਾਲਿਆਂ ਕੋਲ ਹੀ? ਬਾਣੀ ਇਹ ਕਹਿੰਦੀ ਹੈ, ਆਪਣ ਬਾਪੇ ਨਾ ਹੀ ਕਿਸੇ ਕੋ ਪਾਵਨ ਕੋ ਹਰ ਰਾਜਾ। ਰੱਬ ਕਿਸੇ ਦੇ ਪਿਓ ਦਾ ਨਹੀਂ, ਜਿਹੜਾ ਰੱਬ ਨਾਲ ਪਿਆਰ ਕਰਦਾ ਰੱਬ ਦੇ ਉਸ ਦਾ। ਹੁਣ ਰਾਣੀ ਨੂੰ ਵੀ ਗੁੱਸਾ ਆਇਆ, ਅੱਛਾ ਮੇਰੀ ਰਾਣੀ ਨੇ ਚਮਾਰ ਨੂੰ ਗੁਰੂ ਬਣਾਇਆ, ਤੁਸੀਂ ਠਹਿਰੋ, ਮੈਂ ਰਾਣੀ ਨੂੰ ਬੁਲਾ ਕੇ ਲਿਆ। ਇਹ ਰਾਣਾ ਬੜੇ ਗੁੱਸੇ ਵਿੱਚ ਰਾਣੀ ਦੇ ਮਹਿਲਾਂ ਵੱਲ ਗਿਆ। ਅੱਗੇ ਰਾਣੀ ਚਾਲਾਂ ਬਾਈ, ਮਹਿਲ ਦੇ ਇੱਕ ਕਮਰੇ ਸਤਸੰਗ ਦਾ ਕਮਰਾ ਬਣਾਇਆ, ਕੁਝ ਦਾਸੀ ਕੁਝ ਸਹੇਲੀਆਂ ਬੈਠੀਆਂ ਨੇ ਤੇ ਰਾਣੀ। ਭਗਤ ਜੀ ਦਾ ਉਚਾਰਿਆ ਹੋਇਆ ਬ੍ਰਹਮ ਗਿਆਨ ਦੀ ਅਵਸਥਾ ਦਾ ਇਹ ਸ਼ਬਦ ਗਾ ਰਹੀ ਹੈ।

ਭਗਤ ਰਵਿਦਾਸ ਨੂੰ ਲੈ ਕੇ ਆਏ। ਰਾਣਾ ਔਰ ਚਾਲਾ ਬਾਈ ਪੰਡਾਲ ਵਿਚ ਆਏ, ਪੰਡਤਾਂ ਨੇ ਰੌਲਾ ਪਾ ਦਿੱਤਾ। ਕਹਿਣ ਲੱਗੇ ਜਮਾਤ ਇਹ ਸਾਡੇ ਨਾਲ ਬੈਠੇਗਾ, ਅਸੀਂ ਲੰਗਰ ਨਹੀਂ ਖਾਣਾ। ਰੌਲਾ ਪੈ ਗਿਆ। ਰਾਣਾ ਔਰ ਚਾਲਾ ਬਾਈ ਕਹਿਣ ਲੱਗੇ ਪੰਡਤਾਂ ਨੂੰ, ਰਵਿਦਾਸ ਜੀ ਸਾਡੇ ਗੁਰੂ, ਇਹ ਲੰਗਰ ਵਿਚ ਨਹੀਂ ਬੈਠਣਗੇ ਤੇ ਸਾਡਾ ਲੰਗਰ ਸਫਲ ਨਹੀਂ ਹੋਣਾ। ਪਰ ਪੰਡਿਤ ਕਹਿਣ ਲੱਗੇ, ਰਾਜਨ ਅਸੀਂ ਉੱਚੀ ਜਾਤ ਦੇ ਬ੍ਰਾਹਮਣ, ਇਹ ਜਮਾਤ ਜੁੱਤੀਆਂ ਗੰਢਣ ਵਾਲਾ, ਅਸੀਂ ਇਹਦੇ ਨਾਲ ਬਹਿ ਕੇ ਆਪਣਾ ਧਰਮ ਭ੍ਰਿਸ਼ਟ ਨਹੀਂ ਕਰਨਾ। ਜਦ ਲੜਾਈ ਵੱਧ ਗਈ, ਰੌਲਾ ਵੱਧ ਗਿਆ, ਤਾਂ ਭਗਤ ਰਵਿਦਾਸ